0: प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंकुएट हाल नूं 403-633-2000 यानी 403-633-2000 ते संपर्क कर सकते हो। रियो बैंकुएट हॉल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह टिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह टिल्लो होरां दा पता नोट करो, यूनिट नंबर 144 3670 63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: वार फिर तुहाडा स्वागत है गुरबाणी विचार प्रोग्राम के इस हिस्से दे विच। अपना शब्द सरण कर रहे सी इन विद सागर तरिए जीवतियां में मरिए। अज दा टॉपिक भी जड़ा है गुरमत मुताबक जीवन दा मनोरथ। गुरबाणी दे विच गुरु साहिब सानू साफ जीवन दा मकसद दसते ने स्पष्ट। बेशक सानू होर कर्मकांडां वाल होर कई इहो जे कॉन्सैप्ट्स कह दिओ, संकल्प लै कह दिओ, जिन्हां दे बारे प्रेरणा दित्ती जांदी है साडे टाडियां द्वारा, साडे कथावाचकां द्वारा, पर कोई भी जीवन दे उस पक्ष नूं जिस दे विच जीवन दा मनोरथ है समझाण दी गल कोई नहीं कर। जीवन दा मनोरथ असी रोज नितनेम करते हैं, संध्या दे वेले बाणी पढ़ते हैं, नौ शब्दां दा संग्रह है सो दर सो पुरख दो सिमरहां दे विच। ते पंचम पातशाह फरमाउंदे ने ਪਈ ਪ੍ਰਾਪਤ ਮਾਨੁਖ ਤੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਪਈਆ। ਇਹੀ ਜੀਵਨ ਦਾ ਮਨੋਰਥ ਪਾਓ। ਜਪੁਜੀ ਸਾਹਿਬ ਦੇ ਆਰੰਭ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਸਵਾਲ ਕਰਦੇ ਆ ਕਿ ਮਨੁੱਖ ਨੇ ਜਦੋਂ ਸਚਿਆਰਾ ਬਣਨਾ ਹੈ ਉਹ ਸੱਚ ਹੈ ਤੇ ਉਸ ਸੱਚ ਵਰਗਾ ਗਾਡ ਗਾਡ ਲਾਈਕ ਉਸ ਦੇ ਗੁਣਾਂ ਨੂੰ ਧਾਰਨ ਕਰਨ ਨਾਲ ਉਹ ਕਿਵੇਂ ਹੋਣਗੇ? ਉਹ ਕਿਸੇ ਕਰਮ ਕਾਂਡ ਨਾਲ ਨਹੀਂ ਹੋਣਗੇ, ਬਲਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਉਸ ਮਕਸਦ ਨੂੰ ਸਮਝਦੇ ਹਾਂ। ਕਿਸੇ ਇੱਕ ਬਹੁਤ ਅੱਛੇ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਪਿਆਸ ਲੱਗੀ ਸੀ ਬੜੀ ਸ਼ਿੱਦਤ ਦੀ, ਪਰ ਪਾਣੀ ਜਿਹੜਾ ਕੋਲ ਸੀ ਉਹਦੇ ਚ ਜ਼ਹਿਰ ਸੀ, ਜੇ ਪੀ ਲੈਂਦੇ ਤਾਂ ਮਰ ਜਾਂਦੇ, ਜੇ ਨਾ ਪੀਂਦੇ ਤਾਂ ਵੀ ਮਰ ਜਾਂਦੇ। ਤੇ ਉਹ ਅੱਗੇ ਕਹਿੰਦਾ ਬਸ ਇਹੀ ਦੋ ਸਵਾਲ ਨੇ, ਇਹੀ ਦੋ ਮਸਲੇ ਨੇ, ਜਿਹੜਾ ਜ਼ਿੰਦਗੀ ਪਰ ਹੱਲ ਨਹੀਂ ਹੋਏ, ਨਾ ਨੀਂਦ ਹੀ ਪੂਰੀ ਹੋਈ ਨਾ ਸੁਪਨੇ ਪੂਰੇ ਹੋਏ। ਵਕਤ ਨੇ ਕਿਹਾ ਕਾਸ਼ ਸਮੇਂ ਦੀ ਗੱਲ ਆ ਗਈ, ਥੋੜਾ ਹੋਰ ਸਬਰ ਹੁੰਦਾ। ਸਬਰ ਨੇ ਕਿਹਾ ਕਾਸ਼ ਥੋੜਾ ਹੋਰ ਵਕਤ ਹੁੰਦਾ। ਤੇ ਉਹ ਬੰਦਾ ਕਹਿੰਦਾ ਹੈ ਸ਼ਿਕਾਇਤਾਂ ਤਾਂ ਬਹੁਤ ਨੇ ਇਹ ਜ਼ਿੰਦਗੀ ਤੇਰੇ ਨਾਲ, ਪਰ ਚੁੱਪ ਇਸ ਲਈ ਹਾਂ ਕਿ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆਂ ਨਾਲੋਂ ਘੱਟ ਹੈ, ਜ਼ਿਆਦਾ ਹੈ, ਨਸੀਬ ਯਾਨੀ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ ਹੋਇਆ। ਕਿੰਨੀ ਸੋਹਣੀ ਗੱਲ ਹੈ ਜਿਸ ਵਿੱਚ, ਜਿਸ ਨੂੰ ਕਿ ਆਪਾਂ ਜਦੋਂ ਬਾਬਾ ਫਰੀਦ ਜੀ ਦੇ ਇਸ ਕਥਨ ਨੂੰ ਲੈਂਦੇ ਹਾਂ, ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ। ਫਰੀਦਾ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਵੀ ਜੀ, ਪਰ ਜੋ ਹੈ ਉਹਦੇ ਚ ਹੀ ਤੇਰਾ ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ। ਕਿਉਂਕਿ ਗੌਰ ਨਾਲ ਦੇਖਿਆ ਜਾਏ ਤਾਂ ਸਾਡੇ ਕੋਲ ਬਹੁਤ ਹੈ, ਪਰ ਕਿਉਂਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨੇ, ਜੇ ਤਾਂ ਅਸੀਂ ਇਹ ਦੇਖੀਏ ਕਿ ਸਾਡੀ ਜਿਹੜੀ ਸਾਡੀਆਂ ਜਿਹੜੀਆਂ ਲੋੜਾਂ ਨੇ, ਜੋ ਜ਼ਰੂਰਤ ਜ਼ਿੰਦਗੀ ਉਹ ਸਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਦਾ, ਸਾਨੂੰ ਕਿਸੇ ਸਮੱਸਿਆ ਚ ਪੈਣ ਦੀ ਲੋੜ ਨਹੀਂ, ਉਹ ਜ਼ਰੂਰ ਪੂਰੀਆਂ ਹੋ ਜਾਂਦੀਆਂ। ਇਹ ਪ੍ਰਾਕਿਰਤਿਕ ਹੈ, ਕੁਦਰਤ ਦਾ ਇੱਕ ਨਿਯਮ ਹੈ। ਜਿਸਨੂੰ ਅਸੀਂ ਕਹਿੰਦੇ ਨਾ ਕਿਹਾ ਕੀੜੇ ਨੂੰ ਪੱਥਰ ਦੇ ਵਿੱਚ ਵੀ ਰਿਜ਼ਕ ਦਿੱਤਾ ਜਾਂਦਾ, ਕਿਉਂਕਿ ਕੀੜੇ ਨੂੰ ਉਸਨੇ ਪੈਦਾ ਹੀ ਉੱਥੇ ਕੀਤਾ ਜਿੱਥੇ ਉਹਦੀ ਉਹਦਾ ਜਿਹੜਾ ਜਿਸਨੂੰ ਆਪਾਂ ਕਹਿੰਦੇ ਹਾਂ ਕਿ ਬਈ ਉਹਦਾ ਇਕੋਸਿਸਟਮ ਹੈ ਸੀ, ਜਿੱਥੇ ਉਹਦੀ ਰੋਜ਼ੀ ਪਹਿਲਾਂ ਮੌਜੂਦ ਸੀ। ਹੁਣ ਆਪਾਂ ਇਸੇ ਕਰਕੇ ਗੁਰਬਾਣੀ ਨੇ ਸਾਨੂੰ ਇਹ ਗੱਲ ਕਹੀ ਕਿ ਭਾਈ ਸਭ ਤੋਂ ਪਹਿਲਾਂ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰੋ, ਕਰਮ ਕਾਂਡ ਨਾਲ ਨਹੀਂ ਗੁਣਾਂ ਨਾਲ। ਜਪੁਜੀ ਸਾਹਿਬ ਦੇ ਵਿੱਚ ਹੀ ਸਾਨੂੰ ਤਿੰਨ ਪੀੜ੍ਹੀਆਂ ਦੇ ਵਿੱਚ ਗੁਰੂ ਪੌੜੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਹ ਸਮਝਾਉਂਦੇ ਨੇ ਕਿ ਗੁਣਾਂ ਨੂੰ ਕਰਮ ਕਾਂਡ ਨੂੰ ਕਿਵੇਂ ਤਿਆਗ ਕੇ ਗੁਣਾਂ ਨੂੰ ਕਿਵੇਂ ਅਪਣਾਉਣਾ। 28ਵੀਂ ਪੌੜੀ ਹੈ ਜਪੁਜੀ ਸਾਹਿਬ ਦੀ, ਸੋਦਰ ਦੀ ਪੌੜੀ ਤੋਂ ਬਾਅਦ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਜਿਹੜੀਆਂ ਵਸਤਾਂ, ਕਿਉਂਕਿ ਮੈਂ ਇੱਕ ਇੱਕ ਕਰਕੇ ਜ਼ਿਕਰ ਨਹੀਂ ਕਰਾਂਗਾ, ਸਮਾਂ ਆਪਣੇ ਕੋਲ ਇੰਨਾ ਨਹੀਂ ਆ, ਜੋਗੀ ਲੋਕ ਇਸਤੇਮਾਲ ਕਰਦੇ ਨੇ, ਮੁੰਦਰੀਆਂ ਪਾਉਂਦੇ ਨੇ, ਉਹ ਕਹਿੰਦੇ ਆ ਸੰਤੋਖ ਨੂੰ ਮੁੰਦਰੀਆਂ ਬਣਾ ਲੈ, ਸ਼ਰਮ ਪਤ ਝੋਲੀ ਮਿਹਨਤ ਨੂੰ ਉਹ ਭਾਂਡਾ ਬਣਾ ਲੈ ਜਿਸ ਦੇ ਵਿੱਚ ਤੂੰ ਮੰਗਦਾ ਹੈ, ਧਿਆਨ ਕੀ ਕਰੇ ਵਿਭੂਤ, ਜਿਹੜੀ ਸਵਾਹ ਮੰਗਦਾ ਮਲਦਾ ਹੈ ਉਹ ਸਵਾਹ ਮੱਲਣ ਦੀ ਲੋੜ ਨਹੀਂ ਹੈ, ਧਿਆਨ ਨੂੰ ਹੀ ਉਹ ਵਿਭੂਤੀ ਬਣਾ ਲੈ। ਖਿੰਥਾ ਕਾਲ ਕਾਇਆ ਕੁਆਰੀ, ਕਾਇਆ ਕੁਆਰੀ ਜੁਗਤ ਡੰਡਾ ਪ੍ਰਤੀਤ। ਹੁਣ ਜਿਹੜੀਆਂ ਇਹ ਵਸਤਾਂ ਵੀ ਨੇ ਤੇਰੇ ਕੋਲ, ਇਸ ਨੂੰ ਤੂੰ ਜੁਗਤੀ ਸਮੇਂ ਦੇ ਅਨੁਕੂਲ ਆਪਣੀ ਪਾਓ, ਅੰਤ ਨੂੰ ਮੌਤ ਨੂੰ ਚੇਤੇ ਰੱਖ। ਇਹ ਸਾਰੇ ਗੁਣਾਂ ਦੀ ਗੱਲ ਜਿਹੜੀ ਆ ਉਹਨਾਂ ਦੇ ਬਦਲੇ ਗੁਰੂ ਸਾਹਿਬ ਕਹਿੰਦੇ ਕਰਮ ਕਾਂਡ ਨਹੀਂ ਗੁਣ। ਅਗਲੀ ਪੌੜੀ ਚ ਵੀ ਇਹੀ ਜ਼ਿਕਰ ਆਉਂਦਾ ਹੈ, ਭੁਗਤ ਗਿਆਨ ਦਇਆ ਭੰਡਾਰਨ। ਇਸ ਪੌੜੀ ਦੇ ਵਿੱਚ ਵੀ ਸਪਸ਼ਟ ਹੈ ਕਿ ਗਿਆਨ ਨੂੰ ਉਹ ਥਾਂ ਬਣਾ ਲੈ, ਭੰਡਾਰਨ ਜਿੱਥੇ ਲੰਗਰ ਵੰਡੀਦਾ ਉੱਥੇ ਉਹ ਉੱਥੇ ਦਇਆ ਨੂੰ ਹੀ ਉਹ ਰੂਪ ਦੇ ਦੇ। ਤੇ ਇਸੇ ਤਰ੍ਹਾਂ ਜਪਜੀ ਸਾਹਿਬ ਦੀ ਅੰਤਲੀ ਪੌੜੀ ਚ ਇਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦੇ ਨੇ। ਉਹ ਕਹਿੰਦੇ ਆ ਜਿਹੜੀ ਅੰਤਲੀ ਪੌੜੀ ਦੇ ਵਿੱਚ ਜ਼ਿਕਰ ਆਉਂਦਾ ਹੈ ਸੁਨਿਆਰੇ ਦਾ, ਦੀ ਮਿਸਾਲ ਦਿੰਦੇ ਨੇ ਉੱਥੇ ਦੀ। ਤੇ ਐਰਣ ਉਹਦਾ ਜਿਹੜਾ ਉਹ ਜਿਹੜੀ ਜਿਹੜੀ ਉਹ ਆ ਉਹ ਜਿਸ ਤੇ ਲੋਹਾ ਕੁੱਟਿਆ ਜਾਂਦਾ ਹੈ, ਜਾਂ ਸੋਨਾ ਜਿਸ ਤੇ ਥੱਲੇ ਰੱਖ ਕੇ ਜਿਸ ਤੇ ਉੱਪਰ ਥੋੜੀ ਮਾਰੀ ਜਾਂਦੀ ਹੈ। ਚੱਤ ਪਹਾਰਾ ਜਿਹੜੀ ਉਹ ਦੁਕਾਨ ਹੈ ਉਹ ਕਿਰਦਾਰ ਦੀ ਬਣਾ। ਤੇਰੇ ਅੰਦਰ ਗੁਣ ਧੀਰਜ ਚਾਹੀਦਾ, ਸੁਨਿਆਰੇ ਵਰਗਾ ਧੀਰਜ ਸੁਨਿਆਰ। ਐਰਣ ਮਤ, ਮਤ ਨੂੰ, ਸੋਚ ਨੂੰ, ਅਕਲ ਨੂੰ ਜਿਹੜੀ ਯਾਨੀ ਕਿ ਜਿਸਨੂੰ ਐਰਣ ਕਹਿੰਦੇ ਆ, ਜਿਸ ਦੇ ਉੱਪਰ ਕੁੱਟਦੇ ਨੇ, ਉਹ ਮਤ ਨੂੰ ਬਣਾ ਲੈ। ਤੇ ਜਿਸ ਦੇ ਨਾਲ ਜਿਹੜੇ ਹਥੋੜੇ ਦੇ ਨਾਲ ਸੋਨੇ ਨੂੰ ਘੜਨਾ ਹੈ ਉਹ ਗਿਆਨ ਦੀ ਹੋਵੇ। ਫਿਰ ਇਸੇ ਤਰ੍ਹਾਂ ਨਾਲ ਯਾਨੀ ਕਿ ਉਹਦੇ ਵਿੱਚ ਪਾਓ ਖੱਲਾਂ, ਜਿਹੜਾ ਜਿਹੜੀ ਉਹ ਧੋਂਕਣੀ ਹੈ ਜਿਸ ਚ ਫੂਕ ਮਾਰਦਾ, ਉਹ ਅਕਾਲ ਪੁਰਖ ਦੇ ਪੈ ਦੀਆਂ ਅਗਨ ਤਪਤਾ, ਉਹ ਜਿਸ ਅਗਨੀ ਦੇ ਨੂੰ ਬਾਲਣਾ ਹੈ, ਉਹ ਤੇਰੇ ਪਰਾਸ਼ਰਮ ਦੀ, ਤੇਰੀ ਮਿਹਨਤ ਦੀ। ਤੇ ਇਸ ਤਰ੍ਹਾਂ ਪਾਓ ਦਾ ਭਾਂਡਾ ਤਿਆਗ ਜਿਸ ਦੇ ਵਿੱਚ ਇਹ ਅੰਮ੍ਰਿਤ ਗੁਣਾਂ ਦਾ ਨਾ ਮਰਨ ਵਾਲੀ ਸ਼ੈ, ਗਿਆਨ ਦੀ ਸ਼ੈ, ਸ਼ਬਦ ਦੀ, ਉਹ ਉਹਦੇ ਵਿੱਚ ਪਾ ਕੇ ਸ਼ਬਦ ਨੂੰ ਪੜ। ਇਹੀ ਹਰ ਥਾਂ ਯਾਨੀ ਕਿ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਅਗਰ ਚਾਰਾ ਬਣਨਾ ਹੈ ਨਾ, ਪਾਓ ਉਸਨੂੰ ਮਿਲਣਾ ਹੈ, ਤੇ ਉਹਦੇ ਮਿਲਣ ਵਾਸਤੇ ਜਿਹੜੇ ਟੂਲਸ ਨੇ, ਜਿਹੜੀਆਂ ਜਿਹੜੇ ਸੰਦ ਨੇ, ਜਿਹੜੇ ਜਿਹੜੀਆਂ ਜੁਗਤੀਆਂ ਇਖਤਿਆਰ ਕਰਨੀਆਂ ਨੇ, ਉਹ ਸਾਰੀਆਂ ਹੀ ਜਿਹੜੀਆਂ ਨੇ ਉਹ ਗੁਣਾਂ ਦੀਆਂ ਨੇ। ਪਾਓ ਆਪੇ ਨੂੰ ਸਵਾਰਨ ਦੀ ਗੱਲ ਹੈ। ਇਹੀ ਜੀਵਨ ਦਾ ਮਨੋਰਥ ਜਿਹੜਾ ਹੈ ਗੁਰਮਤ ਨੇ ਸਾਨੂੰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦਾ ਜਾਂ ਗੁਰਮਤ ਫਲਸਫੇ ਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਇਸਦੇ ਮੋਢੀ ਨੇ, ਇਸ ਨੂੰ ਸਵਾਰਨ ਵਾਲੇ ਨੇ, ਇਸ ਨੂੰ ਨਿਖਾਰਨ ਵਾਲੇ ਨੇ, ਭਾਵੇਂ ਉਹਨਾਂ ਤੋਂ ਪਹਿਲਾਂ ਭਗਤ ਸਾਹਿਬਾਨ ਹੋਏ ਨੇ, ਉਹਨਾਂ ਦੀ ਬਾਣੀ ਵੀ, ਉਹਨਾਂ ਦਾ ਆਲਾ ਹੀ ਕਲਾਮ ਵੀ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਨੇ ਗੁਰੂ ਗ੍ਰੰਥ ਸਾਹਿਬ ਦੀ ਦੇ ਵਿੱਚ ਸ਼ੋਭਾ ਦੀ। ਉਹ ਸਾਰੇ ਦਾ ਜਿਹੜਾ ਉਹਨਾਂ ਦਾ ਇੱਕ ਮੈਥੋਡੋਲੋਜੀ ਸੀ, ਜਿਹੜਾ ਇੱਕ ਤਰੀਕਾਕਾਰ ਸੀ, ਜਿਸ ਦੇ ਵਿੱਚ ਉਹ ਸਾਰੇ ਹੀ ਪੁਰਾਤਨ ਰੂਪਕਾਂ ਨੂੰ

ਕਿਰਸਾਣ ਨੂੰ ਕੀ ਕਹਿੰਦੇ ਨੇ? ਉਹਨੂੰ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਕਿਉਂਕਿ ਸਮਾਂ ਨਹੀਂ ਮੈਨੂੰ ਐਕਸਪਲੇਨ ਕਰੋ, ਪਰ ਇੰਨਾ ਔਖਾ ਵੀ ਨਹੀਂ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਨ ਨੂੰ ਉਹ ਹਾਲੀ ਉਹ ਹਾਲ ਲਾਣ ਵਾਲਾ ਬਣਾ ਲਿਆ, ਕਿਰਸਾਣੀ ਜਿਹੜੀ ਆ ਕਰਨੀ ਆਪਣੀ ਨੂੰ ਅਮਲ ਨੂੰ ਕਿਰਸਾਣੀ ਸਮਝ। ਮਿਹਨਤ ਨੂੰ ਉਹ ਪਾਣੀ ਜਿਹੜਾ ਖੇਤ ਨੂੰ ਦੇਣਾ, ਤਨ ਨੂੰ ਖੇਤ ਬਣਾ, ਯਾਨੀ ਕਿ ਸਾਰਾ ਕੁਛ ਇਸੇ ਤਨ ਦੇ ਵਿੱਚ ਹੀ ਕਰਨਾ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ, ਜਿਸ ਤਰ੍ਹਾਂ ਖੇਤਾਂ ਨੂੰ ਸੁਹਾਗਾ ਬੀਜਦੇ, ਇਸ ਤਰ੍ਹਾਂ ਨਾਮ ਦੇ ਨਾਲ ਨਾਮ ਬੀਜ ਕਿ ਸੰਤੋਖ ਵਰਗੇ ਸੁਹਾਗੇ ਨੂੰ, ਸੰਤੋਖ ਦੇ ਗੁਣ ਨੂੰ ਧਾਰਨ ਕਰ ਲੈ ਤੇ ਤੇਰੀ ਰੱਖ ਗਰੀਬੀ ਵੇਸਟ, ਜਿਹੜਾ ਵੇਸਟ ਤੇਰਾ ਹੈ, ਜਿਹੜਾ ਤੇਰਾ ਤੇਰਾ ਜੀਵਨ ਹੈ, ਤੇਰੇ ਤੇਰੀ ਕਾਇਆ ਹੈ, ਉਹ ਇਹ ਆ ਕਿ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ ਦੀ ਗੱਲ ਕਰ। ਮਤ ਉੱਚੀ ਮਨ ਨਹੀਂ ਹੋਮੇ ਵੀ ਨਹੀਂ, ਪਰ ਨਾਲ ਦੀ ਨਾਲ ਸੋਚ ਦੀ ਉਡਾਰੀ ਬੜੀ ਮਹਾਨ ਹੈ, ਪਰ ਨਾਲ ਦੀ ਨਾਲ ਸਾਮਾਨ ਜਿਹੜਾ ਉਸਨੂੰ ਵੀ ਰੱਖ। ਸੋ ਇਸੇ ਤਰ੍ਹਾਂ ਪਾਉ ਕਰਮ ਕਰ ਜਮਸੀ ਸੇ ਕਰ ਭਗਤ ਦੇਖ। ਰਹਾਵ ਚ ਕਹਿੰਦੇ ਆ ਗੁਰੂ ਸਾਹਿਬ, ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ। ਜੀਵਕਾ ਤੇ ਹੈ ਪਰ ਉਸਨੂੰ ਮਾਇਆ ਤੋਂ ਬਚ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸ਼ਾਹ ਦੌਲਾ ਸਵਾਲ ਕਰਦਾ ਗੁਜਰਾਤ ਦੇ। ਉਹ ਕਹਿੰਦਾ ਹੈ, ਹੋ ਸਕਦਾ ਮੈਂ ਪੰਕਤੀਆਂ ਪੂਰੀਆਂ ਜਿਹੜੀਆਂ ਨੇ ਉਹਦਾ ਜਿਹੜਾ ਸਵਾਲ ਹੈ ਜਿਸ ਤਰ੍ਹਾਂ ਉਸ ਤਰ੍ਹਾਂ ਕਿਸੇ ਲਿਖਤੀ ਇਹਦੇ ਵਿੱਚ ਨਹੀਂ ਆਇਆ ਹੈ। ਉਹਨੂੰ ਕਹਿੰਦਾ ਹੈ, ਔਰਤ ਕੀ ਤੇ ਤਿਆਗ ਕੀ, ਪੁੱਤਰ ਕੀ ਤੇ ਵਿਰਾਗ ਕੀ, ਦੌਲਤ ਕੀ, ਇੱਥੇ ਵੀ ਉਹ ਤਿਆਗ ਕਹਿੰਦਾ, ਹਿੰਦੂ ਕੀ ਤੇ ਪੀਰੀ ਕੀ, ਇਸ ਤਰ੍ਹਾਂ ਦੇ ਕੁਝ ਉਹਦੇ ਸ਼ਬਦ। ਤੇ ਗੁਰੂ ਸਾਹਿਬ ਦਾ ਜਵਾਬ ਹੈ, ਦੌਲਤ ਗੁਜ਼ਰਾਨ ਹੈ, ਔਰਤ ਈਮਾਨ ਹੈ, ਬੇਟਾ ਨਿਸ਼ਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਇੱਥੇ ਫਕੀਰੀ ਸ਼ਬਦ ਅਸਲੀ ਉਹਨੇ ਵਰਤਿਆ ਦਾ, ਦੌਲਤ ਕੀ ਤੇ ਫਕੀਰੀ ਕੀ। ਸੋ ਇਹ ਜਿਹੜਾ ਸਿਧਾਂਤ ਹੈ ਕਿ ਇਹ ਨਹੀਂ ਹੈ ਕਿ ਮੰਗ ਕੇ ਖਾਣਾ, ਕਾਲ ਕਰਕੇ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਪਰ ਜੀਵਨ ਦੇ ਵਿੱਚ ਗੁਣਾਂ ਦਾ ਧਾਰਨੀ ਹੋਣ ਦੇ ਨਾਲ ਹੀ ਪ੍ਰਾਪਤੀ ਹੋਏਗੀ। ਕਿਉਂ ਕਿ ਮਕਸਦ ਜੀਵਨ ਦਾ ਹੈ ਰੱਬ ਵਰਗਾ ਬਣਨਾ, ਜਿੰਨਾ ਕੋ ਬਣ ਸਕਦੇ ਹਾਂ ਪਾਓ ਰੱਬੀ ਗੁਣਾਂ ਨੂੰ, ਦਾਵੀ ਗੁਣਾਂ ਦਾ ਧਾਰਨੀ ਹੋਣਾ। ਇੱਥੇ ਹੀ ਆਪਾਂ ਅਗਲੀ ਪੰਕਤੀ ਚ ਦੇਖਦੇ ਹਾਂ ਹੁਣ ਹੱਟੀ ਕਰਨ ਵਾਲਿਆਂ ਨੂੰ ਕੀ ਉਪਦੇਸ਼ ਦਿੰਦੇ ਨੇ। ਹਾਟ ਹੱਟ ਕਰ ਆਰਜਾ, ਸੱਚ ਨਾਮ ਕਰ ਵੱਤ, ਸੁਰਤ ਸੋਚ ਕਰ ਭਾਂਡ ਸਾਰ। ਜਿਹੜੀ ਉਹ ਜਿਹਨਾਂ ਭਾਂਡਿਆਂ ਦੇ ਵਿੱਚ ਪਾ ਕੇ ਵਸਤਾਂ ਰੱਖੀਆਂ ਹੁੰਦੀਆਂ ਨੇ ਸਜਾ ਕੇ, ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉਂ ਵਣਜ ਕਰ, ਵਪਾਰੀਆਂ ਦੇ ਨਾਲ ਲੈ ਲਾਹਾ ਮਨ ਹੱਟ ਹੱਸ, ਇਸ ਤਰ੍ਹਾਂ ਜ਼ਿੰਦਗੀ ਚ ਖੁਸ਼ ਹੋ ਜਾ ਵਣਜਾਰਿਆਂ ਅੱਗੇ। ਫਿਰ ਵਣਜਾਰਿਆਂ ਨੂੰ ਜਿਹੜੇ ਯਾਨੀ ਕਿ ਜਿਹੜੇ ਵਪਾਰ ਕਰ ਰਹੇ ਨੇ, ਸੁਣ ਸਾਸਤ ਸੌਦਾਗਰੀ, ਜਿਹੜੇ ਵਪਾਰੀ ਨੇ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੇ ਕੱਲ, ਆਲਸ ਵੀ ਨਹੀਂ ਕਰਨੀ, ਜਿਸ ਨੂੰ ਆਪਾਂ ਕਹਿੰਦੇ ਪ੍ਰੋਕਾਸਟੀਨੇਸ਼ਨ। ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹਿ ਮਹਲ। ਅੱਗੇ ਫਿਰ ਨੌਕਰ ਨੂੰ ਜਿਹੜਾ ਕਿਸੇ ਦੀ ਨੌਕਰੀ ਕਰ ਰਿਹਾ ਹੈ, ਲਾਏ ਚਿੱਤ ਕਰ ਚਾ

आखिरी चाकर मन नाम कर कम बन बदिया कर तावणी ताको आखे तन नानक वेखे नदर कर चढ़े चौगण। पाओ जिंदगी दे हर खेतर दे विच जिथे भी कोई किसे अमल दे तहत अपनी जीविका कमा रहा है, अज दे युग दे विच आपां कह सकते हैं हर प्रकार की लॉयर है, जज है, डॉक्टर है, कोई आईएएस अफसर है, कोई किसे होर कोई पोलिटिशियन है, सारे नूं उह कह रहा है कि भाई तुहाडे काम दे विच नेकी होनी चाहिए, इमानदारी होनी चाहिए। जे ओहो जिहा वतीरा हर एक दा हो जाएगा तो अपने आप दे विच ही समाज सुधर जाएगा। बेसिकली गुरु नानक पातशाह ने सदियां दी गुलामी सहड़ी हुई, गुलामी का मतलब यह नहीं होंदा कि किसी का अपना राज सी, किसी दे जी हो सकता है कि पछमी लोगों के आने तो पहला भारत दे विच अपना राज सी, पर गुलामी सी, गुलामी एक तबके दी सी, बाकी सारे ही एक तरह दिया सोशल चेन्स दे विच, समाजिक जंजीरां दे विच जकड़ी हुई सी लुकाई, कर्मकांड दे नाते, सुच प्रिश दे नाते, ऊंच नीच दे नाते, जात वर्ण दे नाते, यानी किसे भी खेतर दे विच मनुख दे जन्म तो पहला ही जंजीरां सन, मनुख दे मरण तो बाद भी कदी उसनु श्राद करने या पितरां दे मुक्ति वास्ते कदी कोई, यानी के पुरखियां दे नाते भी एक किस्म दी आर्थिक एक्सप्लाइटेशन सी, ओ भी कादे लई धार्मिक तौर पे ब्लैकमेल करके। ते गुरु नानक पातशाह ने या इस पूरी गुरमत लहर ने एक अजिही अवेकनिंग पैदा कीती कि मनुख नूं उन्हां सदियां दियां गुलामी तो जंजीरां तो आजाद कर दिता। अज भी तुसी ये देख लो कि पंजाब दे खेते दे विच बेशक अजे ये नहीं है कि असीं सुधरे हुए हैं, फिर भी साडे कुछ ना कुछ किसे लैवल तक जात पात हैगी है, खासकर जिहड़ी आजादी तो बाद या पिछली एक डेढ़ सदी तो बाद सिख राज दे जाण तो बाद ज्यादा यह हुई है, पर अज भी भारत के बाकी हिस्सों के विच अजे भी ਉਹ ਕੋਡ ਜਿਹੜਾ ਹੈ ਬਹੁਤ ਹੀ। ਮੈਂ ਇੱਥੇ ਤੱਕ ਐਕਸਪੀਰੀਅੰਸ ਕੀਤਾ ਹੋਇਆ ਕਿ ਮੈਂ ਜਬਲਪੁਰ ਜੇਲ੍ਹ ਦੇ ਵਿੱਚ ਸੀ, ਉਹਨਾਂ ਦਿਨਾਂ ਦੀ ਗੱਲ ਹੈ 1986 ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਸੀ, ਭਾਈ ਗੁਰਦੇਵ ਸਿੰਘ ਕੌਂਕੇ ਵੀ ਉੱਥੇ ਸੀ। ਇੱਕ ਹਵਾਲਦਾਰ ਕੁਰਸੀ ਤੇ ਨਹੀਂ ਬੈਠ ਰਿਹਾ ਕਿ ਉਹਦਾ ਸੰਤਰੀ ਜਿਹੜਾ ਉਹ ਬ੍ਰਾਹਮਣ ਹੈ, मेरे नाल क्योंकि बैठ के गपशप लगाते होंगे सी, बैठे सी बाहर, असी कुर्सी ते बैठे हुए सां, हवालदार नूं मैं कहा आया, मैं कहा जी बैठो, हैड कॉन्स्टेबल सी, वो कहिंदा नहीं नहीं नहीं ए खड़े ने संतरी जिहड़ा है जिहड़ा उहदे तों, अजे संतरी नूं कोई फीती नहीं सी, उहनूं ते तिन लगी होई सन, तो कहिंदा नहीं ये खड़े हैं, यानी कि इतनी जहनी गुलामी जड़ी सी वो अजे भी भारत के बाकी मध्य भारत विच दक्षणी भारत विच अजे भी है। इस खिते नूं गुरु साहिबान की सोच ने, उस रेवल्यूशन ने इसे करके डॉक्टर नहीं सरदार जगजीत सिंह ने जिहड़ी पुस्तक लिखी सी द सिख रेवल्यूशन, सिख इनकलाब जिसका पंजाबी ट्रांसलेशन भी है, उसे करके इसनों इनकलाब ही किया गया। क्यों? भगत साहब, भगत का मतलब ही है इनकलाबी पुरश। अज भी जे किसी खास तबके दे विच जाके किसी भगत साहबान नूं गुरु ना आखो तो नाराज हो जाते, सतगुरु ना आखो तो नाराज हो जाते। असल दे विच भगत शब्द जिहड़ा है गुरु साहबान ने उन्हां महान पुरशां लई वरत्या
ਜਿਹੜੇ ਇਨਕਲਾਬੀ ਲਹਿਰ ਦੇ, ਕਿਉਂਕਿ ਉਸ ਮੂਵਮੈਂਟ ਨੂੰ ਹੀ ਭਗਤੀ ਮੂਵਮੈਂਟ ਕਹਿੰਦੇ, ਭਾਵੇਂ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹੋਏ ਆ, ਭਾਵੇਂ ਉਹਦੇ ਵਿੱਚ ਕਬੀਰ ਸਾਹਿਬ ਹੋਏ ਆ, ਭਾਵੇਂ ਰਾਮਾਨੰਦ ਜੀ ਹੋਏ ਜੋ ਉਹਨਾਂ ਸਾਰਿਆਂ ਦੇ ਗੁਰੂ ਸਨ, ਜਾਂ ਰਵਿਦਾਸ ਜੀ ਹੋਏ ਆ, ਉਸ ਮੂਵਮੈਂਟ ਨੂੰ ਹੀ ਭਗਤ ਮੂਵਮੈਂਟ ਕਹਿੰਦੇ ਆ। ਔਰ ਇਸੇ ਕਰਕੇ ਕਿਉਂਕਿ ਉਹ ਇੱਕ ਕ੍ਰਾਂਤੀ ਸੀ, ਤੇ ਉਹ ਕ੍ਰਾਂਤੀ ਸ਼ਬਦ ਹੀ ਜਿਹੜਾ ਉਹ ਭਗਤ ਸ਼ਬਦ, ਇਸੇ ਕਰਕੇ ਕਹਿੰਦੇ ਨਾ ਭਗਤਾਂ ਤੇ ਸੰਸਾਰੀਆਂ ਤਾਂ ਕਦੀ ਮੇਲ ਨਹੀਂ ਹੁੰਦਾ। ਉਹ ਇੱਕ ਇਨਕਲਾਬ ਦੇ ਰਾਹ ਤੇ ਤੁਰਦੇ ਆ। ਤੁਲਸੀਦਾਸ ਭਗਤ ਨਹੀਂ ਹੋ ਸਕਦੇ, ਸੰਤ ਕਹੋ ਜੋ ਮਰਜ਼ੀ ਹੋਰ ਪਦਵੀ ਦੇ ਦਿਓ, ਪਰ ਕਬੀਰ ਸਾਹਿਬ ਭਗਤ ਨੇ, ਕਿਉਂਕਿ ਉਹ ਇਨਕਲਾਬੀ ਨੇ। ਇਸੇ ਤਰ੍ਹਾਂ ਜਿਹੜੀ ਜੀਵਨ ਦੀ ਜਾਂਚ ਗੁਰਮਤ ਨੇ ਦੱਸੀ ਹੈ ਨਿਰਮਲ ਪੰਥ, ਉਹਦਾ ਮਨੋਰਥ ਹੀ ਇਹ ਸੀ ਕਿ ਬਈ ਇੱਕ ਤੇ ਮਨੁੱਖ ਦਾ ਮਨੋਰਥ ਸਪਸ਼ਟ ਹੋ ਜਾਏ। ਉਸ ਨੇ ਕਿਸੇ ਮਰਨ ਤੋਂ ਬਾਅਦ ਕਿਸੇ ਕਾਲਪਨਿਕ ਮੁਕਤੀ ਵੱਲ ਨਹੀਂ ਜਾਣਾ, ਉਸ ਨੇ ਅਕਾਲ ਪੁਰਖ ਨੂੰ ਮਿਲਣਾ ਹੈ, ਭਾਵ ਅਕਾਲ ਪੁਰਖ ਦੀ ਸਮਝ ਹੋਣ ਦੇ ਵਾਸਤੇ ਅਕਾਲ ਪੁਰਖ ਨੂੰ ਸਮਝਣਾ ਹੈ, ਜਦੋਂ ਉਸਦੇ ਸਿਸਟਮ ਨੂੰ ਸਮਝਣਾ। ਇਸੇ ਕਰਕੇ ਉਸ ਦਾ ਜਿਹੜਾ ਲਕਸ਼ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਮੌਕਾ ਹੈ ਤੈਨੂੰ ਗਿਆਨ ਦੁਆਰਾ ਸਮਝ ਦੁਆਰਾ ਉਸ ਦੇ ਇਸ, ਯਾਨੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਦ੍ਰਿਸ਼ਟੀਕੋਣ ਹੈ, ਨਜ਼ਰੀਆ ਹੈ, ਉਹ ਇਹ ਨਹੀਂ ਸੀ ਕਿ ਕਿਸੇ ਸੱਤਵੇਂ ਅਸਮਾਨ ਤੇ ਕੋਈ ਅਕਾਲ ਪੁਰਖ ਬੈਠਾ ਹੋਇਆ ਉਹ ਨਿਜ਼ਾਮ ਚਲਾ ਰਿਹਾ, ਜਾਂ ਕਿਸੇ ਵਿਸ਼ੇਸ਼ ਸ਼ਾਮ ਦੀ ਮੂਰਤੀ ਦੇ ਵਿੱਚ ਉਹ ਬੈਠਾ ਹੋਇਆ। ਕਬੀਰ ਸਾਹਿਬ ਵੀ ਉਸਨੂੰ ਸਪਸ਼ਟ ਕਰ ਰਿਹਾ, ਜਦੋਂ ਕਹਿੰਦਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਜਾਂ ਇਸ ਮਨ ਕੋ ਕੋਈ ਖੋਜ ਉਪਾਈ, ਉੱਥੇ ਹੀ ਇਹ ਗੱਲ ਕਹਿੰਦੇ ਕਿ ਉਹ ਕਿਸੇ, ਬਲਕਿ ਉਹ ਕਿਸੇ ਅਸਮਾਨ ਚ ਨਹੀਂ ਬੈਠਾ ਹੋਇਆ ਜਾਂ ਕਿਸੇ ਮੂਰਤੀ ਚ ਨਹੀਂ ਆ, ਬਲਕਿ ਆਪਣੇ ਅੰਤਹਿਕਰਨ ਹਿਰਦੇ ਦੇ ਵਿੱਚ ਇਸ਼ਨਾਨ ਕਰ, ਅੱਖਾਂ ਦੇ ਨਾਲ ਉਸਨੂੰ ਨੇੜੇ ਦੇਖ, ਹਰ ਸ਼ਾਹ ਚ ਦੇਖ। ਕਿਉਂ? ਗੁਰੂ ਨਾਨਕ ਪਾਤਸ਼ਾਹ ਨੇ ਜਿਸ ਕੰਸੈਪਟ ਨੂੰ ਪ੍ਰਦਰਸ਼ਿਤ ਕੀਤਾ ਉਹ ਰੱਬ ਬਾਹਰ ਨਹੀਂ ਆ, ਜੇ ਬਾਹਰ ਹੈ ਤਾਂ ਸਾਰੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ, ਪਰ ਉਹ ਮਨੁੱਖ ਨੂੰ ਉਸਦੀ ਭਾਲ ਜਿਹੜੀ ਹੈ ਬਾਹਰੋਂ ਨਹੀਂ ਕਰਨੀ, ਅੰਦਰੋਂ ਕਰਨੀ ਹੈ। ਗੁਰਮਤ ਦਾ ਨਜ਼ਰੀਆ ਤੇ ਉਸਦੇ ਵਾਸਤੇ ਗੁਣਾਂ ਦਾ ਧਾਰਨੀ ਹੋਣਾ ਹੈ, ਆਪਣੇ ਆਪ ਨੂੰ ਖੋਜਣਾ ਹੈ। ਕਉ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ, ਕਾਹੇ ਰੇ ਮਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੈ ਪਾਤੋਂ ਹੀ ਸੰਗ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਪਾਵੇ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਟੁੰਡੇ, ਤੇ ਹਿਰਦੇ ਜੋ ਨੂੰ ਟੂੰਡਣ ਵਾਸਤੇ ਆਪਣੇ ਅੰਦਰ ਦੈਵੀ ਗੁਣਾਂ ਨੂੰ ਪ੍ਰਕਾਸ਼ਮਾਨ ਕਰਨਗੇ। ਉਸੇ ਤਰ੍ਹਾਂ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਵੇ। ਉਹ ਕਹਿੰਦੇ ਨੇ ਗੁਣ ਧਾਰਨ ਕਰਨੇ, ਪੰਜ ਪਸਾਏ ਪੰਜ ਗੁਆਏ, ਗੁਣਾਂ ਨੂੰ ਪੰਜ ਗੁਣਾਂ ਨੂੰ ਧਾਰਨ ਕੀਤਾ, ਪੰਜ ਔਗੁਣ ਭੱਜ ਗਏ। ਤੇ ਇਸੇ ਕਰਕੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ, ਕੱਲ ਫਿਰ ਤੁਹਾਡੇ ਨਾਲ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਉਹ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਵਿੱਤਰ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ ਉਸ ਅਕਾਲ ਪੁਰਖ ਦੀ ਮਹਾਨਤਾ ਦਾ ਵਰਣਨ ਕਰਦੇ ਹਨ। ਉਹ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਨਿਰਾਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ। ਅਸੀਂ ਸੁਣ ਸੁਣ ਕੇ ਉਸ ਦੀ ਸਿਫਤ ਬਿਆਨ ਕਰ ਦਿੰਦੇ ਹਾਂ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਸਿਫਤ ਸਲਾਹ ਕਰਨ ਦੀ ਤਾਂਗ ਪੈਦਾ ਕਰ ਦਿੰਦਾ ਹੈ। ਜੇ ਕਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ ਅਤੇ ਬੜੇ ਬੜੇ ਤਪ ਸਹਾਰ ਕੇ ਦਿਵ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਹਾਸਲ ਕਰਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤੱਕ ਹੋ ਆਈਏ, ਜੇ ਅਮੁੱਕ ਸ਼ਾਹੀ ਨਾਲ ਲੱਖਾਂ ਮਣ ਕਾਗਜ਼ਾਂ 'ਤੇ ਪ੍ਰਭੂ ਦੀ ਵਡਿਆਈ ਦਾ ਲੇਖਾ ਇੱਕ ਸਾਰ ਲਿਖਦੇ ਜਾਈਏ, ਤਾਂ ਵੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਉਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ। ਉਸ ਨੂੰ ਸਹਾਰਾ ਦੇਣ ਜੋਗਾ ਉਸ ਦਾ ਕੋਈ ਸ਼ਰੀਕ ਨਹੀਂ ਹੈ। ਜਿਸ 'ਤੇ ਮਿਹਰ ਕਰੇ ਉਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ। ਪੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾ ਆਵੇ।

ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਉ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਬਿਧ ਸਾਗਰ ਤਰੀ ਹੈ, ਜੀਵਤਿਆਂ ਨਹਿ ਮਰੀ ਹੈ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾ ਵਿੱਚ ਰਹਿੰਦਿਆਂ ਹੋਇਆਂ ਹੀ ਆਸਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਬਿਧ ਸਾਗਰ ਤਰੀ ਹੈ, ਜੀਵਤਿਆਂ ਇਉਂ ਮਰੀ ਹੈ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵੱਸ ਰਿਹਾ ਹੈ? ਮੈਂ ਉਸ ਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵੱਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ 'ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਅਤੇ ਆਸਾ ਅਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਅਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ, ਤਦ ਤੱਕ ਸਹਿਮ ਅਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਬਿਧ ਸਾਗਰ ਤਰੀਐ, ਜੀਵਤਿਆਂ ਇਉਂ ਮਰੀਐ।

एक बार फिर थोड़ी सेवा दे विच हाजिर हाँ। पिछले प्रोग्राम के हिस्से दे विच ते कल भी आपां सरदार अजय पाल सिंह दी विचार चर्चा श्रवण कर रहे सां कि हेल ते हैवन स्वर्ग ते नरक की कल्पना बारे ता किसी वीर ने हालांकि इस सवाल का जवाब उन्होंने अपनी इस डिस्कशन दे विच दे भी दिता है, पर फिर भी किसी वीर ने यह सवाल जरूर किया है कि भाई की जब गुरबाणी दे विच बार बार कई थावां ते जिक्र आता है आखरत दे विच सजा का, जिवें एक पंक्ति का जिक्र करते हैं, पापी कर्म कमाउंदे करदे हाए हाए नानक ज्यों मत्थण वधाणिया मत्थे तर राए। इसका मतलब आ कि इंडिकेशन कितने ना कितने हैगी है, पर मेरे ख्याल वीर जी ने भी अपनी उस डिस्कशन दे विच इस चीज़ नू क्लियर किया है। मैं दोबारा इसको रिपीट करता कि गुरबाणी का जिहड़ा ईडियम है वो भारती जिहड़ी मिथिहासक या जिहड़ी थियोलॉजिकल परंपरा है, जिहड़ी वो जमीन है जिहड़ी लोकां नू समझ आउंदी सी, उहदा मुहावरा ईडियम जिहड़ा है उही वरत्या गया। ते उन्हां ही शब्दां दी वरतों करके उन्हां दी पुनर्व्याख्या गुरमत दी रोशनी दे विच कीती गई है। इसे तरह जिहड़ी ये गल भी जिहड़े इस पंक्ति का जिहड़ा जिक्र आंदा है, ये भी हाल दी घड़ी च आंदा है, किसे मरण तों बाद किसे संसार दे विच मधाणियां मथण दी गल नहीं हुंदी। क्योंकि मैं इस विस्थार च नहीं जावांगा कि संसार दे केड़े केड़े धर्म विच किहो जिही स्वर्ग दी कल्पना कीती कि, पर कल्पना ही है, क्योंकि जदों आपां ये देख सकते हैं कि जिहड़ियां पुरातन जिन्हिया भी सभ्यतावां होईयां ने 5,000 साल पहला या 10,000 साल पहला, उदा तां सानूं कोई खास ये नहीं मिलता, उन्हां दे विच जिसां बेबीलोनियन सन माया सभ्यता सी, चाइना दी जिहड़ी सभ्यता सी या मिस्र दी जिहड़ी सभ्यता सी, इन्हां दे विच भी स्वर्ग ते नरक की कल्पना की गई सी। ते इन्हां दे विच इत्थों तक कि धरती की शेप बारे भी जिस तरह भारतीय सभ्यता दे विच मनिया जांदा सी कि एक पासे मेहर पर्वत है दूजे पासे समुंदर है ते धरती जिहड़ी है कछुकमें दे उपर है, इसे तरह ते धरती नूं फलैट मनिया जांदा सी। चाइना दे विच ए सी कि धरती एक टेबल वांगू फलैट है ते इस दे उपर एक टेबल वर्गी एक फ्लैट कोई शह जिस दे उपर उसके चार कोनिया दे विच स्वर्ग। इसे तरह कितने तश्तरी वांगों के जिस तरह का सी, मतलब जिहड़ी उन्हां दी कल्पना सी धरती दी परनाल दे नाल ही स्वर्ग ते नरक दी अपनी अपनी कल्पना सी। फिर बाद दे विच दो तरह के जिहड़े गुरबाणी च जिक्र आंदा है, बेत ते कतेब। भारतीय उपमहाद्वीप के जिन्ने भी विच रचे गए जिहड़े ग्रंथ ने जिहड़ियां पुस्तकां ने उन्हां सारिआं नूं इडियमेटिकली वेद किया गया। एक तो हो गया ना चार वेदां दी गल, पर जिहड़ियां उपनिषदां वगैरह सारा ही इसे करके बेद कतेब। ते कतेब जिहड़े शामी धर्मां दे भावें वह बाइबल है भावें वह कुरान है भावें अंजीर है तौरात है, इन्हां सारिआं दा जिहड़ा उसनूं कतेब दे समूह दे विच रख्या गया है। वेदां दे आधार ते भी खास तौर ते जिहड़े ओरिजिनल चार वेद ने उन्हां दे विच इसदा कोई जिक्र नहीं है, पर उस तों बाद जिहड़ियां उपनिषदां ने या जिहड़े पुराण ने गर्भ पुराण वगैरह उन्हां दे विच बाज़ाबता एक काल्पनिक
ਆ ਜਿਹੜਾ ਸਵਰਗ ਤੇ ਕਾਲਪਨਿਕ ਨਰਕ, ਨਰਕ ਜਿਹੜਾ ਹੈ, ਤੇ ਦੋਨਾਂ ਦੇ ਵਿੱਚ, ਪਰ ਕਿਤੇ ਵੀ ਇਵਨ ਜਿਹੜਾ ਉਹਨਾਂ ਭਾਰਤੀ ਜਿਹੜਾ ਸੂਰੇ ਸਿਧਾਂਤ ਹੈ ਜਾਂ ਜਿਹੜੇ ਦੂਜੀਆਂ ਸਾਰਾ ਕੁਝ, ਉਹਨਾਂ ਦੇ ਵਿੱਚ ਵੀ ਇੱਕ ਦੂਜੇ ਦੀ ਡਿਸਕ੍ਰਿਪਸ਼ਨ ਆਪਸ ਦੇ ਵਿੱਚ ਮਿਲਦੀ ਨਹੀਂ। ਤੇ ਫਿਰ ਇੱਧਰ ਭਾਰਤੀ ਜਿਹੜਾ ਮਤਲਬ ਜਿਹੜਾ ਸ਼ਾਮੀ ਧਰਮ ਨੇ, ਇਹਨਾਂ ਦੇ ਵਿੱਚ ਵੀ ਜਿਹੜਾ ਇੱਕ ਬੁੱਕ ਦੀ ਦੂਜੇ ਦੇ ਨਾਲ ਜਿਹੜੀ ਉਹ ਡਿਸਕ੍ਰਿਪਸ਼ਨ ਹੈ, ਉਹ ਡੈਫੀਨੇਸ਼ਨ ਹੈ, ਉਹ ਮਿਲਦੀ ਹੀ ਨਹੀਂ। ਤੇ ਫਿਰ ਜੇ ਕਈ ਲੋਕਾਂ ਦਾ ਜਿਹੜਾ ਜ਼ਿਕਰ ਵੀ ਆਉਂਦਾ, ਕਈ ਲੋਕਾਂ ਦੇ ਪੋਡਕਾਸਟ ਸੁਣਦੇ ਆ, ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਝੂਠ ਹੁੰਦਾ ਹੈ, ਪਰ ਉਹਨਾਂ ਦਾ ਸੱਚਾ ਐਕਸਪੀਰੀਅੰਸ ਹੋ ਸਕਦਾ ਹੈ, ਪਰ ਹੋ ਸਕਦਾ ਉਹ ਹੈਲੂਸੀਨੇਟਿਡ ਹੋਣ, ਕਿਉਂਕਿ ਮੋਸਟਲੀ ਇਹੋ ਜਿਹੀਆਂ ਚੀਜ਼ਾਂ ਦੀ ਹਕੀਕਤ ਹੈ ਨਹੀਂ। ਗੁਰਮਤ ਦੇ ਨਜ਼ਰੀਏ ਤੋਂ ਬਿਲਕੁਲ ਹੀ ਨਹੀਂ ਆ, ਵਿਗਿਆਨ ਦੇ ਨਜ਼ਰੀਏ ਤੋਂ ਵੀ ਬਿਲਕੁਲ ਹੀ ਨਹੀਂ ਆ। ਸੋ ਜਿਹੜੇ ਉਹਨਾਂ ਦੇ ਐਕਸਪੀਰੀਅੰਸਿਸ ਨੇ, ਤੇ ਫਿਰ ਉਹ ਜਿਹੜੀ ਆ ਕੇ ਡਿਸਕ੍ਰਿਪਸ਼ਨ ਦਿੰਦੇ ਨੇ, ਧਰਮਰਾਜ ਕਿਹੋ ਜਿਹਾ ਸੀ, ਜਾਂ ਇਬਰਾਹਿਮ ਅਜ਼ਰਾਈਲ ਫਰਿਸ਼ਤਾ ਕਿਹੋ ਜਿਹਾ ਸੀ, ਜਾਂ ਉੱਥੇ ਜਿਹੜੇ ਉਹ ਦੂਜੇ ਪਾਸੇ ਉਹ ਕਹਿੰਦੇ ਆ ਜੀ ਜਿਨਾਤ ਸਨ, ਮਲਾਇਕ ਸਨ, ਉਹ ਕਿਹੋ ਜਿਹੇ ਸਨ ਇੱਧਰ, ਉਹਨਾਂ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਆਪਣੇ ਆਪਣੇ ਫੇਥ ਦੇ ਮੁਤਾਬਕ ਹੀ ਦਿੰਦੇ ਆ। ਇਸ ਦਾ ਮਤਲਬ ਹੈ ਕਿ ਰੀਅਲ ਐਕਸਪੀਰੀਅੰਸ ਕਿਸੇ ਨੂੰ ਨਹੀਂ ਆ। ਜਿਹੜਾ ਵੀ ਕੋਈ ਅਗਰ ਐਕਸਪੀਰੀਅੰਸ, ਪਹਿਲਾਂ ਤਾਂ ਕੁਝ ਲੋਕ ਝੂਠ ਬੋਲ ਰਹੇ ਹੁੰਦੇ ਆ, ਤੇ ਜਾਂ ਫਿਰ ਜਿਹੜੇ ਬੋਲ ਰਹੇ ਆ ਜਿਹਨਾਂ ਨੂੰ ਲੱਗਦਾ ਹੈ, ਉਹ ਮਾਨਸਿਕ ਤੌਰ ਤੇ ਕਈ ਵਾਰੀ, ਜਿਸ ਤਰ੍ਹਾਂ ਸਾਡੇ ਵਿੱਚ ਵੀ ਅੱਜ ਕੱਲ੍ਹ ਜਿਹੜਾ ਆਮ ਤੌਰ ਤੇ ਮੈਡੀਟੇਸ਼ਨ ਦੇ ਨਾਂ ਤੇ ਕੋਈ ਕਹਿੰਦਾ ਮੈਂ ਸੂਰਜ ਤੇ ਮੁੜ ਕੇ ਆਇਆ, ਕੋਈ ਕਹਿੰਦਾ ਮੈਂ ਕਿਸੇ ਪਲੈਨਟ ਤੇ ਜਾ ਕੇ ਏਲੀਅਨਸ ਦੇ ਨਾਲ ਗੱਲ ਕਰਕੇ ਆਇਆ, ਕੋਈ ਕਹਿੰਦਾ ਜੀ ਯਾਨੀ ਕਿ ਉਹ ਸਾਰਾ ਕੁਝ ਜਿਹੜਾ ਹੈ, ਜੇ ਉਸਨੂੰ ਬੜੀ ਬਾਰੀਕੀ ਦੇ ਨਾਲ, ਬੜੀ ਗੰਭੀਰਤਾ ਦੇ ਨਾਲ ਉਹਦਾ ਐਨਾਲਿਸਿਸ ਕੀਤਾ ਜਾਏ, ਤਾਂ ਉਹ ਹੈਲੂਸੀਨੇਟਿਡ ਸਟੇਟ ਆਫ ਮਾਇੰਡ ਹੋ ਸਕਦਾ ਹੈ, ਜੇ ਉਹ ਸੱਚ ਕਹਿ ਰਹੇ ਨੇ। ਤੇ ਜੇ ਝੂਠ ਕੋਲੋਂ ਬਣਾ ਕੇ ਕਿਹਾ, ਤੇ ਉਹਨਾਂ ਦਾ ਰੱਬ ਰਾਖਾ, ਉਹਨਾਂ ਦੀ ਆਪਣੀ ਸੋਚ ਹੈ। ਪਰ ਇਸ ਤਰ੍ਹਾਂ ਦਾ ਜਿਹੜਾ ਹੈ, ਇਹ ਚੀਜ਼ਾਂ ਵਾਪਰਦੀਆਂ ਨੇ। ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਗੁਰਬਾਣੀ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਨੂੰ ਸਰੇਆਮ ਜਿਹੜਾ ਹੈ ਰੱਦ ਕਰ ਦਿੱਤਾ ਗਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਇਹ ਸਵਾਲ ਕੋਈ ਕਰਦਾ ਕਿ ਆਖਰਤ ਕੀ ਹੈ, ਤਾਂ ਉਹ ਇੱਕੋ ਗੱਲ ਚ ਸਮਝਾ ਦਿੰਦੇ ਆ। ਬਾਣੀ ਦੇ ਵਿੱਚ ਆਉਂਦਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਜਿਹੜੇ ਕਿ ਸਾਡੇ ਫਾਊਂਡਰ ਨੇ, ਓਰੀਜਿਨਲ ਸੋਰਸ ਨੇ ਗੁਰਮਤ ਦੀ। ਉਹ ਕਹਿੰਦੇ ਆ, ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹਾਸਣ ਪਾਏ, ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਸ ਤਾਂ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ, ਇਹ ਤਾਂ ਕਿਤੇ ਨਜ਼ਰ ਹੀ ਨਹੀਂ, ਕਿਤੇ ਤਾਂ ਸਪਸ਼ਟ ਹੀ ਨਹੀਂ ਆ, ਆਹ ਮੰਨਦੇ ਹੀ ਨਹੀਂ ਕਿ ਉਹ ਜਿਹੜੀ ਕੋਈ ਜਿਹੜੀ ਆਤਮਾ ਹੈ, ਚੇਤਨਾ ਹੈ, ਉਹ ਕਿੱਥੇ ਜਾ ਕੇ ਸਮਾ ਦਿੰਦੀ ਹੈ। ਬਾਣੀ ਚ ਜ਼ਿਕਰ ਆਉਂਦਾ ਨਾ, ਪਵਨੇ ਮੈਂ ਪਵਨ ਸਮਾਇਆ, ਕਿਤੇ ਸਵਰਗ ਨਰਗ ਦਾ ਜ਼ਿਕਰ ਨਹੀਂ ਹੈ। ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੌਣ ਹਾਰੇ ਕੀ ਕੌਣ ਟੇਕ। ਤੇ ਫਿਰ ਇਹ ਤਾਂ ਪਹਿਲਾਂ ਹੀ ਜਿਹੜਾ ਸੀ ਉਸਨੂੰ ਰੱਦ ਕਰ ਦਿੱਤਾ ਗਿਆ। ਫਿਰ ਜਿੱਥੇ ਕਈ ਥਾਵਾਂ ਤੇ ਇਹੋ ਜਿਹਾ ਧਰਮਰਾਜ ਦਾ ਜ਼ਿਕਰ ਆਉਂਦਾ ਹੈ, ਚਿਤ੍ਰਗੁਪਤ ਦਾ ਜ਼ਿਕਰ ਆਉਂਦਾ ਹੈ, ਇਹ ਮਨੁੱਖ ਦੀਆਂ ਵੀ ਇਸ ਦੀ ਰੀਡੈਫੀਨੇਸ਼ਨ ਜਿਹੜੀ ਗੁਰੂ ਸਾਹਿਬ ਗੁਰਬਤ ਕਰਦੀ ਹੈ, ਉਹ ਮਨੁੱਖ ਦੀ ਜਾਗਤ, ਮਨੁੱਖ ਦੀ ਜਿਉਂਦੇ, ਮਨੁੱਖ ਦੀ ਜਿਹੜੀ ਚੇਤਨਾ ਹੈ, ਜਿਹੜੀ ਉਸ ਸਟ੍ਰੀਮ ਆਫ ਕੌਨਸ਼ੀਅਸਨੈਸ ਹੈ, ਇਹ ਉਹਦੇ ਨਾਲ ਜੁੜਿਆ ਹੋਇਆ, ਕਿਉਂਕਿ ਹਰ ਕੀਤਾ ਹੋਇਆ ਸਾਡਾ ਜਿਹੜਾ ਅਮਲ ਹੈ, ਉਹ ਸਾਡੀ ਸੋਚਣੀ ਤੇ ਸਾਡੀ ਕੌਨਸ਼ੀਅਸਨੈਸ ਤੇ, ਹਰ ਸੋਚੀ ਹੋਈ ਗੱਲ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ, ਤੇ ਉਹੀ ਜਿਹੜੀ ਆ ਉਹ ਸਾਡੀ ਵਿਚਾਰਾਂ ਦਾ ਤਾਣਾ ਬਾਣਾ ਬਣਦੀ ਹੈ। ਆਪਾਂ ਇਸ ਗੱਲ ਨੂੰ ਭਲੀ ਭਾਂਤ, ਯਾਨੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾ ਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ, ਹਾਸੈ ਛੂਟਸ ਮੂੜੇ ਕੌਣ ਕੁਣੀ। ਆਪਾਂ ਇਸ ਦੀ ਵਿਸਤਾਰ ਦੇ ਵਿੱਚ ਨਹੀਂ ਜਾਂਦੇ, ਇੱਕ ਹਵਾਲਾ ਸੀ ਜਿਹੜਾ ਕਿ ਗੁਰੂ ਸਾਹਿਬ ਸਾਨੂੰ ਦੇ ਰਹੇ ਆ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਅਕਸਰ ਅਸੀਂ ਰੋਜ਼ ਹੀ ਸੁਣਦੇ ਹਾਂ। ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ,
ਜਿਸ ਤੂੰ ਆਪ ਕਰਾਏ, ਉਹ ਤਾਂ ਉਹ ਕਿਸੇ ਪਰਲੀ ਲਾਈਫ ਦੇ ਵਿੱਚ ਕਿਸੇ ਮੁਕਤੀ ਦਾ ਵੀ ਜ਼ਿਕਰ ਜਿਹੜਾ ਉਸਨੂੰ ਰੱਦ ਕਰ ਦਿੰਦੇ ਆ, ਕਿਉਂਕਿ ਗੁਰਮਤ ਦੇ ਵਿੱਚ ਜੀਵਨ ਮੁਕਤ ਦਾ ਕਨਸੈਪਟ ਆਇਆ। ਇਸ ਜੱਗ ਦੇ ਵਿੱਚ ਮੁਕਤ ਹੋਣਾ ਹੈ, ਬੰਧਨਾਂ ਤੋਂ ਆਜ਼ਾਦ ਹੋਣਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ। ਅਗਲੀ ਪੰਕਤੀ ਹੋਰ ਧਿਆਨ ਮੰਗਦੀ ਹੈ, ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸ਼ਰਦਾ। ਉਹੀ ਥਾਂ ਹੈਵਨ ਹੈ, ਬੈਕੁੰਠ ਹੈ ਸਵਰਗ, ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ। ਤੇ ਇਸੇ ਤਰ੍ਹਾਂ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਵਾਰ ਵਾਰ ਰੱਦ ਕਰਦੇ ਨੇ, ਕਿਆ ਨਰਕ ਕਿਆ ਸਵਰਗ ਤੁਹਾਰਾ ਸੰਤਨ ਦਉ ਰਾਧੇ, ਹਮ ਕਾਹੂ ਕੀ ਕਾਣ ਕਰਤੇ ਸਤਿਗੁਰ ਕੇ ਪ੍ਰਸਾਦੇ। ਜਾਂ ਬਾਣੀ ਜੇ ਵੀ ਆਉਂਦਾ, ਸਵਰਗ ਨਰਕ ਤੇ ਮੈਂ ਰਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂ ਅੰਤੋ ਰਾਤ। ਮੈਨੂੰ ਤਾਂ ਕਿਸੇ ਸਵਰਗ ਨਰਕ ਦੀ ਲੋੜ ਹੀ ਨਾ ਉਹਦੀ ਹੈਸੀਅਤ, ਮੈਨੂੰ ਤਾਂ ਅਕਾਲ ਪੁਰਖ ਦੀ ਜਿਹੜੀ ਪ੍ਰੈਜੈਂਸ ਸੀ, ਅਭੇਦਤਾ ਹੈ, ਉਹਦਾ ਮਿਲਾਪ ਹੈ, ਭਾਵ ਉਹਦੇ ਗੁਣਾਂ ਨਾਲ ਜੁੜਨਾ ਹੀ ਜਿਹੜਾ ਹੈ ਮੇਰੇ ਵਾਸਤੇ ਮੁਕਤੀ ਹੈ, ਉਹਦਾ ਪਿਆਰ ਹੀ ਜਿਹੜਾ ਉਹਦੀ ਬਖਸ਼ਿਸ਼ ਹੀ ਮੇਰੇ ਵਾਸਤੇ ਸਾਰਾ ਕੁਛ। ਮੁਕਤ ਭੁਗਤ ਜੁਗਤ ਤੇਰੀ ਸੇਵਾ।

ਗਾਣਿਆਂ ਦੇ ਵਿੱਚ ਕਬੀਰ ਸਾਹਿਬ ਦੀ ਸ਼ਬਦਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਆ ਪਰਿਓ ਕਾਲ ਸਭੇ ਜਗ ਉੱਪਰ ਮਾਏ ਲਿਖੇ ਪ੍ਰਾਂਗਿਆਂ ਦੀ, ਸਾਰਿਆਂ ਨੂੰ ਜਿਹੜਾ ਕਾਲ ਦਾ ਇੱਕ ਪਹਿਲਾ ਇੱਕ ਬੰਧਨ ਆ, ਇੱਕ ਗੁਲਾਮੀ ਆ, ਉਸ ਦੇ ਵਿੱਚ ਸਾਰੇ ਹੀ ਜਿਹੜੇ ਉਹ ਵੱਡੇ ਵੱਡੇ ਆਪਣੇ ਆਪ ਨੂੰ ਗਿਆਨੀ ਕਹਿੰਦੇ, ਕਬੀਰ ਸਾਹਿਬ ਉਹਨੂੰ ਪਰਮ ਗਿਆਨੀ ਕਹਿੰਦੇ ਕਿਉਂਕਿ ਪਰਮ ਵਿੱਚ ਪਏ ਹੋਏ ਨੇ। ਉਹ ਕਹਿੰਦੇ ਕਹੋ ਕਬੀਰ ਜਨ ਪਏ ਖਾਲਸਾ ਪ੍ਰੇਮ ਭਗਤ ਜੇ ਜਾਣੀ। ਜਿਹੜਾ ਵਿਅਕਤੀ ਜਿਸ ਖਾਲਸੇ ਦੇ ਕੰਸੈਪਟ ਨੂੰ ਅਸੀਂ ਗੁਰੂ ਸਾਹਿਬਾਨ ਨੇ ਉਜਾਗਰ ਕੀਤਾ, ਪ੍ਰੈਕਟੀਕਲ ਕੀਤਾ, ਉਹ ਸੁਤੰਤਰ ਹੋ ਗਏ, ਪਾਵਰ ਮੁਕਤ ਹੋ ਗਏ, ਜੀਵਨ ਮੁਕਤ ਹੋ ਗਏ, ਜਿਹੜੇ ਪ੍ਰੇਮਾ ਭਗਤੀ ਨਾਲ ਜੁੜ ਗਏ, ਜਿਹਨਾਂ ਨੂੰ ਮੌਤ ਦਾ ਡਰ ਹੀ ਖਤਮ ਹੋਇਆ, ਅਕਾਲ ਦਾ ਭੈ ਹੀ ਖਤਮ ਹੋ ਗਿਆ, ਅਕਾਲ ਨਾਲ ਜੁੜ ਗਏ। ਇਹੀ ਜਿਹੜਾ ਹੈ ਸਵਰਗ ਤੇ ਨਰਕ ਦੀ ਗੱਲ ਹੈ। ਜਿਹੜਾ ਹੁਣ ਆਪਾਂ ਪਿਛਲੇ ਸ਼ਬਦ ਦੇ ਵਿੱਚ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਕਾਗਜ਼ ਵਾਲੀ ਜਿਹੜੀ ਹੈ, ਇੱਥੇ ਵੀ ਸਾਡੇ ਅਮਲਾਂ ਦੀ ਗੱਲ ਹੈ ਸਾਰੀ। ਤੇ ਹੁਣ ਕਿਉਂਕਿ ਬਾਣੀ ਚਾਹੁੰਦਾ ਜੋ ਚਿੱਤ ਜੇ ਚਿੱਤ ਰਿਹਾ ਸੋ ਮੈਂ ਪਾਇਆ, ਇਹੀ ਸਾਡੇ ਵਾਸਤੇ ਸਵਰਗ ਤੇ ਨਰਕ ਅਸੀਂ ਆਪ ਤਿਆਰ ਕਰ ਰਹੇ ਹਾਂ। ਨਾਨਕ ਨਾਮ ਧਿਆਏ ਸੁਖ ਪਾਇਆ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਅਮਲ ਦੀ ਗੱਲ ਆ ਬਾਣੀ ਚ ਵੀ, ਜਿੰਨੀ ਨਾਮ ਤੇ ਆਇਆ ਗਹਿਮ ਸਕਤ ਕਾਲ, ਨਾਨਕ ਤਿੰਨ ਕੁਝ ਲੈ ਕੇ ਧੀ ਛੁੱਟੀ ਨਾਲ। ਸਟਰਗਲ ਗੱਲ ਜਿਸਨੇ ਇੱਕ ਕਿਸਮ ਦਾ ਤਪ ਇੱਥੇ ਕਰਨਾ ਜਿਹੜਾ ਹੈ, ਉਹ ਆਪਣੇ ਆਪ ਨੂੰ ਅੱਛੇ ਆਚਰਨ ਦਾ ਭਾਗੀ ਬਣਨਾ, ਬਣ ਚਰਿੱਤਰਵਾਨ ਬਣਨਾ ਹੈ, ਤੇ ਉਹੀ ਤਪ ਹੈ। ਸੋ ਇਸੇ ਕਰਕੇ ਹੁਣ ਆਪਾਂ ਕਬੀਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਸ ਬੜੇ ਬਾਵਾਜ਼ ਬੁਲੰਦ ਇੱਕ ਸ਼ਬਦ ਦੇ ਵਿੱਚ ਇਹ ਸਾਰੇ ਭੇਦ ਨੂੰ ਖੋਲਦੇ ਨੇ। ਕਬੀਰ ਸਾਹਿਬ ਕਹਿੰਦੇ ਆ ਸਭ ਕੋਈ ਚਲਤ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਹੀ ਸਵਰਗ ਵਿੱਚ ਜਾਣ ਦੀਆਂ ਗੱਲਾਂ ਤਾਂ ਕਰਦੇ ਨੇ, ਪਰ ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਸਵਰਗ ਹੈ ਕਿੱਥੇ। ਉਸ ਤੋਂ ਪਹਿਲਾਂ ਜਿਹੜੀ ਇਹ ਸ਼ਬਦ ਦਾ ਸਿਲਸਿਲਾ ਹੈ, ਇਸੇ ਪੰਨੇ ਤੇ ਕਬੀਰ ਸਾਹਿਬ ਦਾ ਪਹਿਲਾ ਜਿਹੜਾ ਸ਼ਬਦ ਆ ਰਿਹਾ ਹੈ, ਪਹਿਲੇ ਜਿਸ ਛੰਦ ਵਿੱਚ ਗੱਲ ਕਰ ਰਹੇ ਨੇ, ਉੱਥੇ ਵੀ ਉਹ ਕਿਸੇ ਮੁਸਲਮਾਨ ਵਿਅਕਤੀ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਪ੍ਰੇਰਣਾ ਦੇ ਰਿਹਾ ਹੈ ਕਿ ਇਸਲਾਮ ਵਿੱਚ ਆ ਜਾ ਉੱਥੇ ਬਹਿਸ਼ਤ ਮਿਲੇਗਾ, ਉਹਨੂੰ ਜਵਾਬ ਦੇ ਰਹੇ ਨੇ। ਉਹ ਬੜੀਆਂ ਸਿਫਤਾਂ ਕਰਕੇ ਉਹਨਾਂ ਨੂੰ ਕਹਿੰਦਾ ਹੈ ਸੱਤਰ ਸੋਏ ਸਲਾਰ ਹੈ ਜਾਂ ਕਿ ਸਵਾ ਲੱਖ ਪੈਗੰਬਰ ਤਾਂ ਕਿ, ਯਾਨੀ ਕਿ ਉਹ ਸਿਫਤਾਂ ਕਰਦਾ ਮੇਰੇ ਰੱਬ ਦੇ ਇਹ ਸਾਰਾ ਕੁਛ ਹੈ। ਸੇਖ ਜੋ ਕਹੀਏ ਕੋਏ 88 ਕੋਟ 88 56 ਕੋਟ ਜਾਂ ਕੇ ਖੇਲ ਖਲਾਸੀ, ਉਹ ਸਾਰਾ ਉਹ ਜ਼ਿਕਰ ਕਰ ਰਿਹਾ ਹੈ ਉਸ ਅਕਾਲ ਪੁਰਖ ਦੀ, ਉਸ ਪਰਸਨੈਲਿਟੀ ਦਾ ਜਿਹਦੇ ਸਾਹਮਣੇ ਇਹ ਸਾਰਾ ਕੁਛ ਜਿਹੜਾ, ਯਾਨੀ ਕਿ ਇੱਕ ਵੱਖਰੇ ਤਰ੍ਹਾਂ ਦਾ ਕੰਸੈਪਟ ਪੇਸ਼ ਕਰ ਰਿਹਾ। ਤਾਂ ਕਬੀਰ ਸਾਹਿਬ ਉਸਨੂੰ ਕਹਿੰਦੇ ਆ ਕਿ ਭਾਈ ਮੇਰੀ ਤੇ ਮੈਂ ਗਰੀਬ ਆਦਮੀ ਹਾਂ, ਮੇਰੀ ਤੇ ਉੱਥੇ ਜਾਣ ਦੀ ਕੋਈ ਇਹ ਨਹੀਂ। ਤੇ ਫਿਰ ਉਹ ਸਮਝਾ ਰਿਹਾ ਦੋ ਜਵਾਬ ਹੋਏ ਬਜਗਾਰੀ, ਦਾਸ ਕਬੀਰ ਤੇਰੀ ਪਨੋ ਸਮਾਨਾ ਪਿਸਤ ਨਜ਼ੀਕ ਰਾਖ ਰਹਿਮਾਨ। ਉਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਅਕਾਲ ਪੁਰਖ ਆਪਣੇ ਨੇੜੇ ਕਰ ਲੈ, ਮੈਨੂੰ ਕਿਸੇ ਹੋਰ ਪਿਸਤ ਦੀ ਕਿਸੇ ਸਵਰਗ ਦੀ ਲੋੜ ਹੀ ਨਹੀਂ। ਉਸ ਤੋਂ ਬਾਅਦ ਹੀ ਅਗਲੀ ਗੱਲ ਦੇ ਵਿੱਚ ਉਹ ਭਾਰਤੀ ਦਰਸ਼ਨ ਦੇ ਲੋਕਾਂ ਨੂੰ ਇਹ ਸਵਾਲ ਕਰਦੇ ਆ ਫਿਰ ਕਿ ਭਾਈ ਤੁਸੀਂ ਦੱਸੋ ਸਭ ਕੋਈ ਚਲਤ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਤੇ ਇਸ ਦਾ ਗੱਲ ਜ਼ਿਕਰ ਕਰ ਰਹੇ ਨੇ, ਪਰ ਕਿਸੇ ਨੂੰ ਪਤਾ ਹੈ ਉਹ ਕਿੱਥੇ ਹੈ? ਰਹਾਵ ਦੀ ਪੰਕਤੀ ਇਹ ਸਵਾਲ ਹੈ, ਸੋਚਣ ਵਾਸਤੇ ਕਹਿ ਰਹੇ ਨੇ ਨਾ ਜਾਣੋ ਬੈਕੁੰਠ ਹੈ ਕਹਾਂ, ਪਤਾ ਹੀ ਨਹੀਂ ਆ ਬੈਕੁੰਠ ਕਿੱਥੇ ਹੈ। ਫਿਰ ਅੱਗੇ ਉਹ ਸਵਾਲ ਕਰਦੇ ਆ, ਇੱਥੋਂ ਤੱਕ ਕਹਿੰਦੇ ਆ ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਬਤਾਨਾ ਬਖਾਨਾ। ਲੋਕਾਂ ਨੂੰ ਉਹਨਾਂ ਵੱਡੇ ਵੱਡੇ ਫਿਲਾਸਫਰਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਹੈ, ਤੇ ਗੱਲਾਂ ਗੱਲਾਂ ਦੇ ਵਿੱਚ ਬੈਕੁੰਠ ਦੀ ਡੈਫੀਨੇਸ਼ਨ ਬੈਕੁੰਠ ਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਬੈਕੁੰਠ ਦੇ
ਦੀ ਜਾਣਕਾਰੀ ਦੇ ਰਹੇ ਨੇ।

0: जब लग मन बैकुंठ की आसा तब लगना ही चरण निवास। गुरमत का सिद्धांत यह है जिसको कबीर साहब इथे स्पष्ट कर रहे ने, जिवें कहिंदे सेवा करत होए नाकामी किसको होत प्राप्त स्वामी। जे उसकी कोई आकांक्षा नहीं है तो उस सेवा भावना नाल सेवा कर रहा है, ना कि जे उहदे मन दे अंदर कोई कोई लालच है तो फिर वह प्राप्ति होएगी नहीं। इसे करके इथे भी वह कहिंदे आ कि जे मन दे विच किसी स्वर्ग की किसी होर पदार्थ की किसी होर गिफ्ट की किसी होर स्थिति की आस रख के अकाल पुरख नूं प्यार करना है तो फिर तो निवासा जिहड़ा अकाल पुरख के नाल जिहड़े प्रेम है तब लगना ही चरण निवासा। उस अकाल पुरख के चरणों के विच अकाल पुरख के नाल अभेदता मुमकिन ही नहीं। फिर वह सवाल करते हैं मैनू तो पता नहीं खाई कोट ना परल पगारा ना परल पगारा ना जानो बैकुंठ द्वारा। मैनू वो शहर वो किला उसके इर्द गिर्द जिहड़ी फजील या उस किले की कोई दीवार जिहड़ी उपर जिहड़ी एक किले के बाहर हुंदा ना पानी का एक किले की अंदर दीवार हुंदी है खाई होंगी है बार एक फजील होंगी है मैं इसके बारे कोई पता नहीं वो क्यों ही है ते ना ही पता है ना किसे नू पता है कि बैकुंठ का गेट केड़ा है द्वार केड़ा है। फिर वो कहते हैं बड़े एक्सप्लेन करके कहो कबीर अब कहिए काहे। इन्हों लोगों को कह रहे भी किस नू समझाइएगा साध संगत बैकुंठे आए जिथे साध संगत है उथे ही बैकुंठ है। जिस आप शुरुआत की ना गुरु अर्जन पातशाह का जिस शब्द च कह रहे ने मुक्त भुगत जुगत तेरी सेवा जिड़िया ये चीजा ने मुक्ति संसार दे विच विचरना ते लाइफ स्टाइल जुगत किस ढंग नाल जुगत जीवन गुजारना है किवें जीवन नूं इंजॉय करके गुजारना है ये तेरी सेवा दे विच ही है। पर यह सारा कुछ भी उन्हां नूं प्राप्त होंदा है जिन्हां नूं तू आप ये उदम बख्शदा है। नाल ही तां बैकुंठ जिहड़ा अपना टॉपिक है तां बैकुंठ जै कीर्तन तेरा तू आपे शरदा लाए ऐ काल पुरख तू आपे ही मनुख दे अंदर वो इंस्पायरेशन पैदा करता है जिस दे नाल मनुख नूं उस थां दी सोझी हो जांदी है जिथे तेरी सिफत सलाह हो रही है या जिहड़ा अपने मन दे अंदर तेरी सिफत नूं तेरे गुणां नूं वसा लैंदा है उथे ही उस इकट्ठ दे विच भी उस थां ते जिथे तेरी सिफत सलाह हो रही है जां हिरदे दे अंदर जिथे तेरी कीर्ति हो रही है जिथे तेरे नाल अपेदता हो गई गुणा करके असल दे विच सचखंड असल दे विच बैकुंठ या स्वर्ग जड़ा है वो उसे थां ते है तहां बैकुंठ जां कीर्तन तेरा तू आपे शरदा लाए। बाकी जड़े वो काल्पनिक मरण तो बाद किथे जाना है इसे करके संसार दे वड़े वड़े दार्शनिक जड़े के सूफियाना रंग दे विच भी रंगे हुए जड़ा जड़े अपने अध्यात्मकता दे कारण या ज्ञान दे कारण शब्द दे कारण उस लैवल तक पहुंचे हुए ने वो साफ कह देंगे। इकबाल का भी एक नहीं इकबाल इसते नहीं जिक्र करता पर गालिब का एक शेर है वो कहता है हम जानते हैं जन्नत की हकीकत को लेकिन दिल के बहलाने को गालिब ख्याल अच्छा है। जिस तरह की वो कल्पना की गल करते हैं तो इतने भी कबीर साहब साफ कह रहे हैं कि आपन आपना का मर्म ना जाना बातें ही बैकुंठ बताना बखाना ਸੋ ਇਸੇ ਕਰਕੇ ਜਿਹੜਾ ਹੁਣ ਵੀਰ ਸਵਾਲ ਇਹ ਕਰਦਾ ਹੈ ਕਿ ਭਾਈ ਬਾਣੀ ਚ ਵਾਰ ਵਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਆਇਆ ਹੈ, ਜ਼ਿਕਰ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਨੇ ਇਸ ਤੇ ਮੋਹਰ ਲਾਤੀ ਕਿ ਇਹ ਐਗਜ਼ਿਸਟ ਕਰਦੀਆਂ ਨੇ। ਜ਼ਿਕਰ ਆਉਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਉਸ ਵਕਤ ਦੀ ਲੋਕ ਮਾਨਸਿਕਤਾ ਸੀ, ਲੋਕਾਂ ਦੇ ਵਿੱਚ ਜਿਹੜਾ ਮੁਹਾਵਰਾ ਸੀ, ਲੋਕਾਂ ਦੇ ਵਿੱਚ ਜਿਹੜੀ ਜਿਹੜੀ ਸਾਖੀਆਂ ਪ੍ਰਚਲਿਤ ਸਨ, ਲੋਕਾਂ ਦੇ ਵਿੱਚ ਜਿਹੋ ਜਿਹੀ ਲੋਕਾਂ ਨੂੰ ਜਿਸ ਢੰਗ ਨਾਲ ਐਜੂਕੇਟ ਕੀਤਾ ਗਿਆ ਸੀ, ਉਹਨਾਂ ਦੀ ਮਾਨਸਿਕਤਾ ਦੇ ਵਿੱਚ ਰਚਿਆ ਹੋਇਆ ਜਿਹੜਾ ਸਾਹਿਤ ਸੀ, ਉਹਨਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਰੀਡਿਫਾਈਨ ਕੀਤਾ, ਪੁਨਰ ਵਿਆਖਿਆ ਕਰਕੇ ਜਿਹੜਾ ਜੀਵਨ ਦਾ ਤੱਥ ਹੈ, ਜਿਹੜਾ ਜੀਵਨ ਦਾ ਸੱਚ ਹੈ, ਇਸ ਨੂੰ ਬਿਆਨ ਕੀਤਾ ਹੈ ਕਿ ਅਸੀਂ ਇੱਕ ਵਧੀਆ ਇੱਕ ਸੁੰਦਰ ਪਰੇਸ਼ਾਨੀਆਂ ਤੋਂ ਰਹਿਤ ਇੱਕ ਪਾਜ਼ਿਟਿਵ ਜੀਵਨ, ਇੱਕ ਸਕਾਰਾਤਮਕ ਜੀਵਨ ਕਿਵੇਂ ਗੁਜ਼ਾਰਨਾ, ਭਾਵ ਜਿਸ ਨੂੰ ਕਿਹਾ ਕਿ ਪਾਓ ਸਾਗਰ ਤੋਂ ਪਾਰ ਕਿਵੇਂ, ਇੱਕ ਕਾਮਯਾਬ ਜੀਵਨ ਕਿਵੇਂ ਜੀਉਣਾ ਹੈ, ਕਿਹੜੀ ਯੁਗਤੀ ਨਾਲ ਜੀਣਾ ਹੈ, ਉਸਦੀ ਕਿਉਂਕਿ ਉਸ ਜੀਵਨ ਦਾ ਲਕਸ਼ ਜਿਹੜਾ ਇਸੇ ਸ਼ਬਦ ਦੇ ਵਿੱਚ ਆ ਗਿਆ ਨਾ ਕਿ ਜਿਸ ਮਨ ਜਿਸ ਦੇ ਅੰਦਰ ਜਬ ਲਗ ਮਨ ਬੈਕੁੰਠ ਕੀ ਆਸਾ ਤਬ ਲਗ ਨਾ ਹੀ ਚਰਨ ਨਿਵਾਸ, ਕਿਉਂਕਿ ਮਨੋਰਥ ਜਿਹੜਾ ਹੈ ਉਹ ਅਕਾਲ ਪੁਰਖ ਦੇ ਸਨਮੁਖ ਹੋਣਾ ਹੈ, ਅਭੇਦਤਾ ਹੈ, ਤੇ ਜੇ ਮਨ ਦੇ ਅੰਦਰ ਸਿਰਫ ਬੈਕੁੰਠ ਦੀ ਲਾਲਸਾ ਕਿ ਇਸ ਕਰਕੇ ਅਸੀਂ ਕਰ ਰਹੇ ਹਾਂ, ਇਸ ਕਰਕੇ ਨਾਮ ਜਪ ਰਹੇ ਹਾਂ, ਇਸ ਕਰਕੇ ਪਾਠ ਕਰ ਰਹੇ ਹਾਂ, ਇਸ ਕਰਕੇ ਸੇਵਾ ਕਰ ਰਹੇ ਹਾਂ, ਤਾਂ ਫਿਰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਹੋ ਹੀ ਨਹੀਂ ਸਕਦੇ, ਉਸਦੀ ਪਨਾਹ ਦੇ ਵਿੱਚ ਜਾ ਹੀ ਨਹੀਂ ਸਕਦੇ। ਇਹ ਕਹਿੰਦਾ ਨਾ ਬਾਬਾ ਫਰੀਦ ਜੀ ਕਹਿੰਦੇ, ਤੇਰੀ ਭਨੋ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਇੱਥੇ ਬੰਦਗੀ ਦਾ ਭਾਵ ਹੈ ਮਨੁੱਖਾਂ ਵਰਗੇ ਕੰਮ, ਮਨੁੱਖਾਂ ਵਰਗੀ ਸੋਚ, ਜਿਸ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਭੇਦਤਾ ਵੀ ਹੈਗਾ, ਅਕਾਲ ਪੁਰਖ ਦੀ ਸਿਫਤਸਲਾਹ ਵੀ ਹੈਗੀ ਹੈ, ਪਰ ਨਾਲ ਦੇ ਨਾਲ ਕਿਰਦਾਰ ਵੀ ਜਿਹੜਾ ਉਹ ਬੰਦਿਆਂ ਵਰਗਾ ਹੀ ਚਾਹੀਦਾ। ਨਾਨਕ ਸਤਿਗੁਰ ਭੇਟਿਆ ਪੂਰੇ ਹੋਇਆ ਜੁਗਤ, ਜੁਗਤੀ ਉਸ ਲਾਈਫ ਸਟਾਈਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ, ਹੱਸਣਦਿਆਂ ਖਿਲਣਦਿਆਂ ਪਹਿਨਦਿਆਂ ਖਾਵਦਿਆਂ ਵਿੱਚ ਹੋਵੇ, ਜਿਸ ਨੂੰ ਜੀਵਨ ਮੁਕਤ ਕਿਹਾ ਨਾ, ਉਹ ਸਾਰਾ ਕੁਛ ਇਸ ਜੀਵਨ ਨੂੰ ਮਾਣਦਿਆਂ, ਇਸ ਜੀਵਨ ਦੇ ਵਿੱਚ ਕਿਸੇ ਦੇ ਕੰਮ ਆ ਕੇ, ਇਸ ਜੀਵਨ ਦੇ ਵਿੱਚ ਕਿਸੇ ਦੀ ਸੇਵਾ ਕਰਕੇ, ਇਸ ਜੀਵਨ ਦੇ ਵਿੱਚ ਕਾਲ ਕਮਾਈ ਕਰਕੇ ਵੰਡ ਛੱਕ ਕੇ, ਵੰਡ ਕੇ ਛਕਣਾ ਤੇ ਅਕਾਲ ਪੁਰਖ ਨੂੰ ਚੇਤੇ ਰੱਖਣਾ, ਪਾਉ ਉਸਦੇ ਗੁਣਾਂ ਦੇ ਨਾਲ ਭੇਦ ਹੋ ਕੇ ਉਸ ਹੁਕਮ ਰਜਾਈ ਚੱਲਣਾ, ਉਸ ਕਰਤੇ ਦੇ ਇਸ ਲਾਜ਼ ਆਫ ਕਾਸਮਾਸ ਦੇ ਮੁਤਾਬਕ ਆਪਣੇ ਜੀਵਨ ਨੂੰ ਗੁਜ਼ਾਰਨਾ, ਯਾਨੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣਿਆ
1: ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੁੰਬ ਸਹਿਤ ਸਿਓ,

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਨੂੰ। ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਤਤ ਤੋਂ ਸ਼ਰਵਣ ਕਰਨਾ ਕੀਤਾ। ਮੇਰੇ ਸਾਹਿਬ ਦੀ ਰਹਿਮਤ ਬਖਸ਼ਿਸ਼ ਬਣ ਆਈ, ਕਦਮ ਬ ਕਦਮ ਗੁਰ ਸ਼ਬਦ ਵੱਲ ਚੱਲਦੇ ਆ, ਗੁਰ ਸੰਗਤ ਕਰਦੇ ਆ, ਜੁੜ ਬੈਠੇ ਸਮੂਹ ਗੁਰੂ ਸਵਾਰੀਆਂ ਤੇ। ਦਾਤੇ ਦੀ ਮਹਾਨ ਬਖਸ਼ਿਸ਼ ਹੈ ਕਿ ਅੱਜ ਉਸ ਅਮੋਲਕ ਅੰਮ੍ਰਿਤ ਧੁਰਕੀ ਬਾਣੀ ਦੇ ਅੰਮ੍ਰਿਤ ਰਸ ਪਿੰਡੜੇ ਬੋਲਾਂ ਦਾ ਰਸ ਚੱਖਣ ਦੇ ਲਈ ਅਸੀਂ ਗੁਰ ਸੰਗਤ ਵਿਚ ਆਏ ਹਾਂ। ਸਾਹਿਬ ਰਹਿਮਤ ਕਰਨ, ਅੱਜ ਦਾ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 796 ਅੰਗ ਤੋਂ ਆਰੰਭ ਹੋ ਕੇ 797 ਅੰਗ ਤੇ ਸੰਪੂਰਨ ਹੁੰਦਾ ਹੈ। ਸਹਿਬ ਬਖਸ਼ਿਸ਼ ਕਰਨ, ਹਿਰਦਾ ਟਿਕ ਜਾਏ, ਅੰਦਰ ਗੁਰ ਸ਼ਬਦ ਨਾਲ ਪਿਆਰ ਤੇ ਸ਼ਰਧਾ ਬਣ ਆਏ, ਗੁਰ ਸ਼ਬਦ ਤੇ ਵਿਸ਼ਵਾਸ ਰੱਖਦਿਆਂ ਇਸ ਮਾਰਗ ਦੇ ਪਾਂਧੇ ਬਣਨ ਦੇ ਲਈ ਗੁਰ ਸ਼ਬਦ ਵਿਚਾਰ ਨੂੰ ਹਿਰਦੇ ਵਿੱਚ ਟਿਕਾ ਸਕੀਏ। ਗੁਰ ਸ਼ਬਦ ਵਿਚਾਰ ਹੀ ਸਾਡੇ ਵਿਚਾਰਾਂ ਨੂੰ ਬਦਲਣ ਵਾਲਾ ਮੁੱਖ ਮਾਰਗ ਹੈ। ਸਾਹਿਬ ਦੀ ਰਹਿਮਤ ਬਣ ਆਏ, ਆਓ ਸ਼ਬਦ ਵਿਚਾਰ ਕਰਨ ਲਈ ਤੇ ਸ਼ਬਦ ਵਿਚਾਰ ਨੂੰ ਹਿਰਦੇ ਵਿੱਚ ਟਿਕਾਵਣ ਲਈ ਮਾਲਕ ਦੀ ਅਸੀਸ ਕਿਰਪਾ ਰਹਿਮਤ ਬਣ ਆਵੇ ਜੀ। ਸ਼ਬਦ ਵਿਚਾਰ ਆਰੰਭ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ।

0: मानख जन्म पौड़ी सी ते पौड़ी का काम की है थले खलोते नु ऊपर पहुंचाना ध्यान च रखियो ए लख चौरासी जोन उपाय मानस को प्रभ दीवड़ियाई इस पौड़ी ते जो नर चूकै सो आए जाए दुख पाइंदा मानुख जन्म पौड़ी है ते पौड़ी ते खलोई दा नहीं पौड़ी ते चढ़ी दा डंडा डंडा चढ़ी दा हकीकत है मनुख जन्म मिलिया अमृत वेले जागे इशनान कीता एक डंडा चढ़ गए नितनेम कीता एक डंडा होर चढ़ गए सेवा विच जुड़े एक डंडा होर चढ़ गए शुभ गुण सत विच आए संतोख धारिया दया विच चले गए धर्म विच आ गए धीरज विच रहन लग पए डंडा डंडा चढ़ दे गए ते फिर रोज वाहिगुरू वाहिगुरू कीता समझ लेना पौड़ी दा डंडा डंडा चढ़ दे गए संत का मार्ग धर्म की पौड़ी कोवड़ पागी पाए ये धर्म की पौड़ी है शिमा अहिंसा दया मृदु सत बचन तप दान सील संतोष तृष्णा बिना धर्म लिंग दस जान सार कतावली दा करता ते मैं इत्थे भी अर्ज करदे आ जो बेनी पंडित गुरु अमरदास जी कोल आया सी बड़ा विद्वान सी संस्कृत पढ़िया सी और फरल फरल संस्कृत बोलता सी तंग तथा कृपया विष्टम श्रू पूर्णा कुले कृष्णम बड़ी संस्कृत बोलिया तुहानू अर्थ आंदे ने सतगुरु कहंदे नहीं तुहानू पुराण आंदे ने सतगुरु कहंदे नहीं तुहानू गीता आंदी है सतगुरु कहंदे नहीं कहंदे तुहानू शास्त्र वेद नहीं आंदे सतगुरु कहंदे नहीं कहन लगे धन गुरु अमरदास पातशाह जी पंडित जी तुहानू किताबां फड़नियां आउंदियां पर मन दी सुरत ते हौमै हंकार वाली बिरती पकड़नी आउंदी है आखिया सी एहो मन गिरही के एहो मन उदासी के एहो मन अवरण सदा अविनाशी पंडित इस मन का करो विचार अवर के बहुता पड़ा उठावे पार चरना ते टह पिया सी गुरसिख बनिया ते फिर बाई मंजियां थापियां ते एक मंजी बेनी पंडित नूं भी थापी सी गुरमत दे प्रचार करन वाला बनिया उन्हां दी अंश वंश विच होए ने पंडित हरदयाल जी उन्हां पुस्तक लिखी है जो कि साडे समय विच मस्कीन साहब जी दे समय विच ओ सानू साडे उस्ताद पढ़ाउंदे रहे उस विच बड़ी कुछ धर्म दी सेध दिंदिया ओ लिखदा है शिमा अहिंसा दया मृदु सत बचन तप दान सील संतोष तृष्णा बिना धर्म लिंग दस जान ओ धर्म दे शुभ गुण पल्ले बनने ऐसी धर्म दी पौड़ी मनुखा जन्म प्राप्त करके अकेला खा पी के कपड़े पहन के साजो समान बना के शोभा शान बना के जिंदगी जी लैनी ए जीवन नहीं सतगुरु कहन लगे अगर ए पौड़ी हथों छुटक गई फिर हाथ नहीं आएगी मनुखा जन्म अगर चला गया कि दोबारा फिर मनुख बन जावांगे ना ना फिर ते 84 लाख जोन दी भटकना ते पता नहीं एक एक जोनी विच किन्ने किन्ने समय ते युग बीत जान वो कई जन्म पहे कीट पतंगा तक तू चला जाएगा इस करके जे पौड़ी छुट गई ध्यान च रखियो असी वास दी पौड़ी दी थोड़ी पुरातन गल नू समझिए डंडा फड़िया उपर चढ़े फिर होर फड़िया फिर होर उपर चढ़े और अद तो भी उपर चले गए ते हाथ छुटक गया बोलो थले डिगेगा कि नहीं डिगे उन्हें कहंदे ने पौड़ी छुटकी फिर हाथ ना आवे भलिया तू अपने जीवन विच ए सिख एक दू जी बो लख हो लख होवे लख वीस लख लख गेड़ा आखिए एक नाम जगदीश एत राहे पत पवड़िया चढ़िया होए एक इस राह ते ਤੂੰ ਇੱਜ਼ਤ ਵਾਲੀਆਂ ਪੌੜੀਆਂ ਚੜ, ਮੈਂ ਬੇਨਤੀ ਕਰਾਂਗਾ। ਫਿਰ ਚੜੀਏ ਹੋਏ 21, ਅਗਰ ਚੜ ਜਾਈਏ ਤੇ ਫਿਰ ਇੱਕ ਈਸ਼ ਵਾਹਿਗੁਰੂ ਜੀ ਨਾਲ ਇੱਕ ਮਿਕਤਾ ਹੋ ਜਾਂਦੀ। ਪਰ ਜੇ ਪੌੜੀ ਛੁਟਕ ਗਈ ਫਿਰ ਹੱਥ ਨਹੀਂ ਆਏਗੀ। ਅਹਿਲਾ ਜਨਮ ਗਵਾਇਆ, ਇਹ ਜਨਮ ਐਵੇਂ ਅਜਾਈ ਹੀ ਗਵਾ ਲਵਾਂਗੇ ਜੀ।
1: ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ।
0: ਦੂਜਾ ਭਾਉ ਮੈਂ ਹਾਂ, ਇਹ ਮੇਰਾ ਹੈ, ਇਹ ਘਰ ਮੇਰਾ ਹੈ, ਇਹ ਸਾਜੋ ਸਮਾਨ ਮੇਰਾ ਹੈ। ਇਹ ਦੂਜਾ ਭਾਉ ਅੰਦਰ ਹੰਕਾਰ ਪੈਦਾ ਕਰਦਾ ਹੈ, ਇਹ ਦੂਜਾ ਭਾਉ ਹੋਰ ਪਾਸੇ ਮੋਹ ਜੋੜਦਾ ਹੈ। ਮੈਂ ਬੇਨਤੀ ਕਰਾਂਗਾ, ਜਦੋਂ ਦੂਜਾ ਭਾਉ ਅੰਦਰ ਆ ਜਾਂਦਾ ਹੈ, ਨਾ ਦੇਈ ਲਿਵ ਲਾਗਣ, ਫਿਰ ਰੱਬ ਨਾਲ ਪਿਆਰ ਕਿੱਥੋਂ ਪਏਗਾ? ਵੰਡਿਆ ਗਿਆ ਪਿਆਰ, ਕੁਛ ਸਰੀਰ ਨਾਲ ਪੈ ਗਿਆ, ਆਪਣੇ ਕੱਪੜਿਆਂ ਨਾਲ ਪੈ ਗਿਆ, ਆਪਣੇ ਘਰ ਨਾਲ ਪੈ ਗਿਆ, ਆਪਣੇ ਸਾਜੋ ਸਮਾਨ ਤੇ ਸ਼ੋਭਾ ਮਾਨ ਵਡਿਆਈ ਨਾਲ ਪੈ ਗਿਆ। ਇੰਨਾ ਪਿਆਰ ਪੈ ਗਿਆ, ਇੰਨਾ ਪਿਆਰ ਰੱਬ ਦੇ ਪਿਆਰ ਜੋਗਾ ਅੰਦਰ ਸਮਾਂ ਹੀ ਕੋਈ ਨਾ ਬਚਿਆ। ਬਸ ਦੂਜਾ ਭਾਉ ਨਾ ਦੇਈ ਲਿਵ ਲਾਗਣ, ਔਰ ਹਕੀਕਤ ਇਹ ਹੈ, ਐਸੀ ਅਵਸਥਾ ਵਿੱਚ ਜਿਨ ਹਰ ਕੇ ਚਰਨ ਵਿਸਾਰੇ, ਵਾਹਿਗੁਰੂ ਜੀ ਦੇ ਚਰਨ ਨਾਮ ਸਨ, ਉਹ ਅੰਦਰੋਂ ਵਿਸਾਰ ਦਿੱਤੇ। ਇਹ ਕਦੀ ਸੋਚਿਆ ਵੀ ਨਾ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ, ਰੱਬ ਨਾਲ ਪਿਆਰ ਹੀ ਭੁੱਲ ਗਿਆ। ਅਗਰ ਪਿਆਰ ਹੋਵੇ ਨਾ, ਪਦਮ ਵਿਭੂਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਇੱਕ ਗੱਲ ਕਹਿੰਦੇ ਨੇ, ਲੱਗਿਆ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਹਲੇ। ਇਹ ਹੈ ਪਿਆਰ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਹਲੇ, ਕਦੇ ਅੱਖੀਆਂ ਤੋਂ ਜੇ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਹਲੇ, ਨਾਮ ਜੀਭ ਤੋਂ ਕਦੇ ਨਾ ਹੋਏ ਓਹਲੇ, ਨਾਮ ਜੀਵ ਤੋਂ ਕਦੇ ਜੇ ਹੋਏ ਓਹਲੇ, ਸੁਰਤ ਦੇਹ ਤੋਂ ਸਦਾ ਲਈ ਹੋਏ ਓਹਲੇ। ਮਾਲਕ ਤੇਰੇ ਨਾਲ ਪਿਆਰ ਪੈ ਜਾਏ, ਮੈਂ ਉੱਠਦਿਆਂ ਵੀ ਆਖਾਂ ਵਾਹਿਗੁਰੂ, ਮੈਂ ਚੱਲਦਿਆਂ ਵੀ ਆਖਾਂ ਵਾਹਿਗੁਰੂ। ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਮਿਰਜ਼ਾ ਰਾਜਾ ਜੈ ਸਿੰਘ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਕੇ ਘਰ ਆਇਆ ਨਾ, ਤੇ ਆਪਣੀ ਰਾਣੀ ਨੂੰ ਕਹਿੰਦਾ, ਬਈ ਵਾਹ ਵਾਹ ਕਮਾਲ ਹੋ ਗਈ, ਉਮਰ ਬੜੀ ਛੋਟੀ ਜੀ, ਉਹ ਨੂਰ ਇੰਨਾ ਚਿਹਰੇ ਤੇ, ਬਖਸ਼ਿਸ਼ਾਂ ਤੇ ਬਰਕਤਾਂ ਇੰਨੀਆਂ ਉਹਨਾਂ ਕੋਲ, ਮੈਂ ਤੇ ਨਿਹਾਲ ਹੋ ਗਿਆ, ਕਿਰਤ ਕਿਰਤ ਹੋ ਗਿਆ, ਬੜੀ ਮਹਿਮਾ ਕੀਤੀ। ਤੇ ਰਾਣੀ ਕਹਿੰਦੀ ਏ ਘਰ ਲੈ ਕੇ ਆਓ, ਮੈਂ ਆਪਣੀ ਅੱਖ ਨਾਲ ਪਰਖਾਂਗੀ, ਦੇਖਾਂਗੀ। ਤੁਸੀਂ ਤੇ ਭੋਲੇ ਭਾਓ, ਪਤਾ ਨਹੀਂ ਐਵੇਂ ਸ਼ਰਧਾ ਕਰਦੀ ਹੋਵੇਗੀ। ਲਓ ਮਿਰਜ਼ਾ ਰਾਜਾ ਜੈ ਸਿੰਘ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਹਿੰਦਾ, ਮਹਾਰਾਜ ਕਿਰਪਾ ਕਰੋ, ਮੇਰੇ ਬੰਗਲੇ ਵਿੱਚ ਆਓ, ਮੇਰੀ ਰਾਣੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ, ਘਰ ਆਓ। ਸਤਿਗੁਰੂ ਆ ਗਏ, ਅੱਗੋਂ ਰਾਣੀ ਨੇ ਰਸਤਾ ਪਤਾ ਅਖਤਿਆਰ ਕੀ ਕੀਤਾ ਸੀ, ਮੈਂ ਉਹਨਾਂ ਨੂੰ ਪਰਖਣਾ, ਵੇਖਣਾ, ਆਪਣੀਆਂ ਗੋਲੀਆਂ ਨੌਕਰਾਣੀਆਂ ਹਮ ਉਮਰ ਵਾਲੀਆਂ ਨੂੰ ਇੱਕੋ ਜਿਹੇ ਸੂਟ ਸਵਾ ਕੇ ਪਵਾ ਕੇ ਤੇ ਵਿੱਚ ਆਪ ਬੈਠ ਕੇ ਸਤਿਗੁਰਾਂ ਨੂੰ ਹੁਣ ਪਹਿਚਾਣ ਦੇ ਲਈ ਰਾਜੇ ਰਾਹੀਂ ਕਹਿਲਾਉਂਦੀ ਹੈ। ਰਾਜਾ ਕਹਿੰਦਾ, ਜੀ ਦੱਸੋ ਨਾ ਇਹਨਾਂ ਵਿੱਚ ਮੇਰੀ ਰਾਣੀ ਕੌਣ ਹੈ? ਤੇ ਅੰਦਰ ਇਹ ਨੀਯਤ ਸੀ ਵੀ ਜੇ ਪਹਿਚਾਣ ਲੈਣਗੇ, ਮੈਨੂੰ ਵੇਖਿਆ ਤੇ ਹੈ ਨੀ ਕਦੀ, ਜੇ ਪਹਿਚਾਣ ਲੈਣਗੇ ਤੇ ਜਾਣਾਂਗੀ ਰੱਬ ਰੂਪ ਹੈ, ਤੇ ਜੇ ਨਾ ਪਹਿਚਾਨਣਗੇ ਤੇ ਫਿਰ ਸਮਝਾਂਗੀ ਨਹੀਂ ਕੁਛ ਵੀ। ਹੁਣ ਰਾਜਾ ਮਹਿਲ ਵਿੱਚ ਪ੍ਰਵੇਸ਼ ਕਰਾਉਂਦਿਆਂ ਹੀ ਕਹਿੰਦਾ, ਮਹਾਰਾਜ ਦੱਸੋ ਨਾ ਭਲਾ ਇਹਨਾਂ ਵਿੱਚ ਮੇਰੀ ਰਾਣੀ ਕੌਣ ਹੈ? ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਹੱਥ ਵਿੱਚ ਛੜੀ ਫੜੀ ਸੀ, ਇੱਕ ਦੇ ਸਿਰ ਤੇ ਰੱਖ ਕੇ ਕਹਿੰਦੇ ਨੇ ਤੂੰ ਵੀ ਰਾਣੀ ਨਹੀਂ, ਦੂਜੀ ਦੇ ਸਿਰ ਤੇ ਰੱਖਿਆ ਤੂੰ ਵੀ ਰਾਣੀ ਨਹੀਂ, ਤੂੰ ਵੀ ਰਾਣੀ ਨਹੀਂ, ਤੂੰ ਵੀ ਰਾਣੀ ਨਹੀਂ। ਜਿੱਥੇ ਰਾਣੀ ਬੈਠੀ ਸੀ ਸਿਰ ਤੇ ਛੜੀ ਰੱਖ ਕੇ ਕਹਿੰਦੇ ਨੇ, ਰਾਣੀ ਹੋ ਕੇ ਨੌਕਰਾਨੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ। ਕੀ ਆਖਿਆ? ਰਾਣੀ ਹੋ ਕੇ ਨੌਕਰਾਨੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ। ਕਹਿੰਦੀ ਸੈ ਮੈਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ, ਸੱਚ ਦੱਸ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਕਿ ਗੁਰੂ ਨੂੰ ਪਰਖਣਾ ਚਾਹੁੰਦੀ ਹੈ। ਅਗਲੀ ਗੱਲ ਹੋਰ ਆਖੀ, ਅੱਖਾਂ ਚੋਂ ਨੀਰ ਵਹਿ ਤੁਰਿਆ ਰਾਣੀ ਦੇ। ਅਗਲੀ ਗੱਲ ਹੋਰ ਆਖੀ, ਕਹਿਣ ਲੱਗੇ ਦੇਖ ਪੂਰਬ ਜਨਮ ਦੇ ਤਪ ਕਰਕੇ ਰਾਣੀ ਬਣੀ ਹੈ, ਜੇ ਰਾਣੀ ਬਣ ਕੇ ਨਾਮ ਭਗਤੀ ਸਿਮਰਨ ਨਾ ਕੀਤਾ ਤੇ ਰਾਣੀ ਤੋਂ ਨੌਕਰਾਨੀ ਹੋ ਜਾਏਗੀ। ਕੰਬ ਉੱਠੀ, ਹੱਥ ਜੁੜ ਗਏ, ਚਰਨਾਂ ਤੇ ਧੈਪੀ, ਮਹਾਰਾਜ ਕਿਰਪਾ ਕਰੋ ਐਸਾ ਬਚਨ ਨਾ ਆਖੋ। ਤੇ ਸਤਿਗੁਰੂ ਪਤਾ ਕੀ ਕਹਿੰਦੇ ਨੇ, ਰਾਣੀ ਗੁਰੂ ਤੇ ਸ਼ਰਧਾ ਕਰੀਦੀ ਹੈ, ਸ਼ੱਕ ਨਹੀਂ ਕਰੀਦਾ। ਧਿਆਨ ਚ ਰੱਖਿਓ ਕੀ ਆਖਿਆ, ਗੁਰੂ ਤੇ ਸ਼ਰਧਾ ਕਰੀਦੀ ਹੈ, ਸ਼ੱਕ ਨਹੀਂ ਕਰੀਦਾ। ਸ਼ਰਧਾ ਕਰੀਏ ਤੇ ਝੋਲੀਆਂ ਹੋਰ ਭਰ ਜਾਂਦੀਆਂ ਨੇ, ਜੇ ਗੁਰੂ ਤੇ ਸ਼ੱਕ ਕਰੀਏ ਤੇ ਜੋ ਝੋਲੀ ਵਿੱਚ ਹੁੰਦਾ ਉਹ ਵੀ ਨਿਕਲ ਜਾਂਦਾ ਹੈ। ਮੈਂ ਬੇਨਤੀ ਕਰਦੀ ਹਾਂ, ਅੱਜ ਸਾਡਾ ਪਿਆਰ ਚਾਹੀਦਾ ਗੁਰੂ ਨਾਲ। ਮਿਰਜ਼ਾ ਰਾਜਾ ਜੈ ਸਿੰਘ ਪਤਾ ਹੁਣ ਹੱਥ ਜੋੜ ਕੇ ਕੀ ਕਹਿੰਦਾ, ਧਿਆਨ ਚ ਰੱਖਿਓ, ਬੜੇ ਬਹੁਤ ਵਧੀਆ ਗੱਲ ਆਖੀ ਉਸਨੇ। ਕਹਿਣ ਲੱਗਾ ਮਹਾਰਾਜ ਅੱਜ ਪਤਾ ਚੱਲਿਆ ਮੈਂ ਜਿੰਨੀ ਖੁਸ਼ਾਮਦ ਔਰੰਗਜ਼ੇਬ ਦੀ ਕੀਤੀ ਹੈ ਕਿਤੇ ਇਤਨੀ ਮੈਂ ਆਪ ਜੀ ਦੇ ਚਰਨਾਂ ਦੀ ਕਰ ਲੈਂਦਾ, ਮੈਨੂੰ ਅੱਜ ਹੀ ਜੰਨਤ ਨਸੀਬ ਹੋ ਜਾਂਦੀ। ਤੇ ਇਹ ਹਕੀਕਤ ਹੈ, ਅਗਰ ਗੁਰੂ ਨਾਲ ਪਿਆਰ, ਰੱਬ ਨਾਲ ਪਿਆਰ ਅੰਦਰ ਹੋਂ ਨੇ, ਮਮਤਾ ਨੇ, ਮੋਹ ਨੇ ਤੋੜ ਦਿੱਤਾ ਤੇ ਦੂਜਾ ਭਾਉ ਉਹਨਾਂ ਦੇਈ ਲਾਗਣ ਜਿਨ ਹਰ ਕੇ ਚਰਨ ਵਿੱਚ

0: ਸਾਰੇ ਜਗਤ ਨੂੰ ਜੀਵਨ ਦੇਣ ਵਾਲੇ ਆ ਹਰ ਜੀਵ ਜੀ ਰਿਹਾ ਕਿਸ ਕਰਕੇ ਉਸ ਕਰਤੇ ਦੀ ਇੱਕ ਸ਼ਕਤੀ ਕੰਮ ਕਰਦੀ ਹੈ ਉਹ ਜਗ ਜੀਵਨ ਦਾਤਾ ਔਰ ਜਿਹੜੇ ਤੇਰੇ ਜਾਣਨੇ ਵਾਹਿਗੁਰੂ ਜੀ ਜਿਹੜੇ ਤੇਰੇ ਪਿਆਰੇ ਭਗਤ ਨੇ ਨਾ ਉਹ ਤੁਹਾਡੇ ਸੇਵਕ ਬਣ ਜਾਂਦੇ ਨੇ ਤੇ ਇੱਕ ਗੱਲ ਧਿਆਨ ਚ ਰੱਖਿਓ ਅੱਜ ਅਸੀਂ ਚਾਹੁੰਦੇ ਹਾਂ ਸਾਡੇ ਦੁੱਖ ਚਲੇ ਜਾਣ ਸਤਿਗੁਰੂ ਕਹਿੰਦੇ ਰੱਬ ਦੇ ਸੇਵਕ ਬਣ ਜਾਣਾ ਤਿੰਨ ਕੇ ਤੈਂ ਦੁੱਖ ਨਿਵਾਰੇ ਤੁਸੀਂ ਆਪਣੇ ਸੇਵਕਾਂ ਦੇ ਦੁੱਖ ਦੂਰ ਕਰ ਦਿੰਦੇ ਹੋ ਕਿਉਂਕਿ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ ਤੇ ਬਖਸ਼ਿਸ਼ ਕਰਨ ਵਾਲੇ ਹੋ ਤੇ ਜਿਹੜੇ ਤੇਰੇ ਸੇਵਕ ਬਣ ਗਏ ਮਾਲਕ ਜੀ ਉਹਨਾਂ ਦੇ ਤੁਸੀਂ ਸਾਰੇ ਦੁੱਖ ਦੂਰ ਕਰ ਦਿੰਦੇ ਹੋ ਜੀ
1: ਰਹਾਓ
0: ਅੱਗੇ ਵਿਸ਼ਰਾਮ ਦੇ ਕੇ ਸਤਿਗੁਰੂ ਫੁਰਮਾਨ ਕਰਦੇ ਨੇ
1: ਤੂੰ ਦਇਆਲ ਦਇਆ ਪਤ ਦਾਤਾ ਕਿਆ ਇਹ ਜੰਤ ਵਿਚਾਰੇ
0: ਮਾਲਕ ਜੀ ਤੁਸੀਂ ਹੋ ਦਇਆਲ ਇਹ ਦੋ ਸ਼ਬਦਾਂ ਦਾ ਸੁਮੇਲ ਹੈ ਦਇਆ ਆਲ ਆਲ ਮੈਨੇ ਹੈ ਘਰ ਤੁਸੀਂ ਹੋ ਦਇਆ ਦੇ ਘਰ ਨਿਰੀ ਦਇਆ ਹੀ ਦਇਆ ਹੋ ਤੇ ਫਿਰ ਦਇਆ ਦੇ ਪਤ ਦਇਆ ਦੇ ਮਾਲਕ ਆਪ ਹੋ ਤੇ ਜੋ ਤੁਸੀਂ ਰਹਿਮਤ ਕਰ ਦਿਓ ਕਿਸੇ ਤੇ ਦਇਆ ਕਰ ਦਿਓ ਇਹ ਜੰਤ ਵਿਚਾਰੇ ਕੀ ਨੇ ਜਿਸ ਤੇ ਮਰਜ਼ੀ ਦਇਆ ਕਰ ਦਿਓ ਜਿਸ ਤੇ ਦਇਆ ਕਰ ਦਿਓ ਰਾਜਾ ਸ੍ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਹੱਸੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹੱਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਮਾਲਕ ਤੋਂ ਡਰਦੇ ਰਹੀਏ ਉਹ ਭਿਖਾਰੀ ਨੂੰ ਰਾਜਾ ਵੀ ਬਣਾ ਸਕਦਾ ਤੇ ਰਾਜੇ ਨੂੰ ਭਿਖਾਰੀ ਹੀ ਨਹੀਂ ਰਹਿਣ ਦਿੰਦਾ ਜੇਲ੍ਹਾਂ ਵਿੱਚ ਬੰਦ ਵੀ ਕਰ ਸਕਦਾ ਮਾਲਕ ਤੁਸੀਂ ਬੜੇ ਦਇਆ ਦੇ ਘਰ ਹੋ ਇਹ ਜੰਤ ਵਿਚਾਰੇ ਕੀ ਨੇ ਇਹ ਆਪ ਜੀ ਦੇ ਅੱਗੇ ਕੋਈ ਵੀ ਹੈਸੀਅਤ ਨਹੀਂ ਰੱਖਦੇ

0: ਜਿਹਦੇ ਭਰਮ ਵਿੱਚ ਭੁੱਲ ਗਏ ਉਹਨਾਂ ਨੂੰ ਮਨਮੁੱਖ ਆਖਿਆ, ਭਰਮ ਪੈ ਗਿਆ ਮੈਂ ਰਹਿਣਾ ਹੀ ਹੈ, ਪੈਸਾ ਹੀ ਕਮਾਉਣਾ ਹੈ, ਸ਼ੋਭਾ ਹੀ ਵਡਾਉਣੀ ਹੈ, ਮਤ ਮਾਰੀ ਗਈ, ਸਭ ਕੁਛ ਹੋਰ ਭੁੱਲ ਗਿਆ। ਇੱਕ ਗੱਲ ਥੋੜੀ ਜਿਹੀ ਧਿਆਨ ਚ ਰੱਖਿਓ, ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਜਿਹਦੀ ਮਨੌਤ ਵਿੱਚ ਆ ਗਈ ਗੱਲ ਵੀ ਲਓ ਜੀ ਇਹੀ ਠੀਕ ਹੈ, ਜੇ ਤੇ ਗੁਰੂ ਮੋਰ ਲਾਉਣ, ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਸ ਤੇਰੀ ਗੱਲ ਦੀ ਹਾਮੀ ਭਰਨ, ਫਿਰ ਤੇ ਹੈ ਤੇਰੀ ਗੱਲ ਠੀਕ, ਤੇ ਜੇ ਗੁਰੂ ਉਸ ਨੂੰ ਨਾ ਕਬੂਲਣ ਤੇ ਤੂੰ ਐਵੇਂ ਮੰਨੀ ਫਿਰੇ ਉਹ ਹੈ ਭਰਮ। ਤੇ ਜਿਹੜੇ ਭਰਮ ਵਿੱਚ ਭੁੱਲ ਗਏ ਉਹਨਾਂ ਨੂੰ ਮਨਮੁੱਖ ਕਿਹਾ ਜਾਂਦਾ, ਤੇ ਸਤਿਗੁਰੂ ਕਹਿਣ ਲੱਗੇ ਉਹ ਫਿਰ ਵਾਹਿਗੁਰੂ ਜੀ ਦੀ ਬਖਸ਼ਿਸ਼ ਤੇ ਖਾਲੀ ਰਹਿ ਕੇ ਬਸ ਉਸ ਰੱਬ ਨੂੰ ਭੁੱਲ ਜਾਂਦੇ ਨੇ। ਭਰਮ ਭੁਲਾਣੇ ਸੇ ਮਨਮੁੱਖ ਕਹੀਏ, ਨਾ ਉਰਵਾਰ ਨਾ ਪਾਰੇ। ਨਦੀ ਦਾ ਇੱਕ ਕਿਨਾਰਾ ਹੁੰਦਾ ਉਰਵਾਰ, ਉਰਲਾ ਪਾਸਾ, ਇੱਕ ਹੈ ਪਾਰ, ਪਰਲਾ ਪਾਸਾ। ਤੇ ਉਰਲੇ ਪਾਸੇ ਬੈਠਾ ਬੰਦਾ ਉਹ ਵੀ ਡੁੱਬਣ ਤੋਂ ਬਚਿਆ ਰਿਹਾ, ਤੇ ਜਿਹੜਾ ਪਰਲੇ ਪਾਸੇ ਚਲਾ ਗਿਆ ਉਹ ਵੀ ਕਿਨਾਰੇ ਲੱਗ ਗਿਆ, ਤੇ ਜਿਹੜਾ ਅੱਧ ਵਿਚਕਾਰ ਗੋਤੇ ਖਾ ਕੇ ਡੁੱਬ ਗਿਆ ਉਹ ਵਿਚਾਰਾ ਨਾ ਉਰਵਾਰ ਜੋਗਾ ਰਹਿ ਗਿਆ ਨਾ ਉਹ ਪਾਰ ਜੋਗਾ ਰਹਿ ਗਿਆ। ਇਸ ਤਰ੍ਹਾਂ ਮਨਮੁੱਖ ਲੋਕ ਉਹਨਾਂ ਕੋਲ ਨਾ ਤੇ ਦੁਨਿਆਵੀ ਸੁੱਖ ਰਹਿ ਜਾਂਦੇ ਨੇ ਨਾ ਉਹਨਾਂ ਨੂੰ, ਮੈਂ ਬੇਨਤੀ ਕਰਾਂ, ਅਧਿਆਤਮਕ ਸੁੱਖ ਮਿਲਦਾ। ਉਰਵਾਰ ਹੈ ਸੰਸਾਰਕ ਸੁੱਖਾਂ ਵਿੱਚ ਤੇ ਜ਼ਿੰਦਗੀ ਬੀਤੇ, ਪਰ ਮਨਮੁੱਖ ਹੋਵੇਗਾ, ਗੁਰੂ ਨੂੰ ਭੁੱਲਿਆ ਹੋਵੇਗਾ ਤੇ ਸੱਚ ਕਰਕੇ ਜਾਣਿਓ ਉਹ ਦੁਨੀਆਂ ਵਿੱਚ ਵੀ ਧੱਕੇ ਖਾਏਗਾ, ਬੇਇੱਜ਼ਤ ਹੋਵੇਗਾ, ਔਗਣਾ ਵਿਕਾਰਾਂ ਨਾਲ ਭਰੇ ਹੋਏ ਦੀ ਜ਼ਿੰਦਗੀ, ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਨਾ ਉਰਵਾਰ ਨਾ ਪਾਰੇ,
1: ਜਿਸਨੋ ਨਦਰ ਕਰੇ ਸੋਈ ਜਾਨ ਪਾਏ, ਗੁਰ ਕਾ ਸ਼ਬਦ ਸੰਭਾਲੇ।
0: ਮਾਲਕ ਦੀ ਨਦਰ ਕਿਰਪਾ ਦ੍ਰਿਸ਼ਟੀ ਹੋ ਜਾਏ, ਮੈਂ ਬੇਨਤੀ ਕਰਾਂ ਉਹ ਜਨ ਪ੍ਰਾਪਤ ਕਰ ਲੈਂਦਾ ਹੈ ਗੁਰੂ ਕੇ ਸ਼ਬਦ ਨੂੰ। ਗੁਰ ਕਾ ਸ਼ਬਦ ਸੰਭਾਲੇ, ਘਰ ਸੰਭਾਲਿਆ, ਪੈਸਾ ਸੰਭਾਲਿਆ, ਆਪਣੇ ਕੱਪੜੇ ਸੰਭਾਲੇ, ਆਪਣਾ ਕਾਰੋਬਾਰ ਸੰਭਾਲਿਆ, ਇਹ ਦੁਨੀਆਂ ਦੇ ਹਿੱਸੇ ਆਇਆ ਇਹ ਵੀ ਸੰਭਾਲਣਾ, ਪਰ ਗੁਰੂ ਕਾ ਸ਼ਬਦ ਗਵਾਉਣਾ ਨਹੀਂ ਹੈ। ਗੁਰੂ ਕੇ ਸ਼ਬਦ ਨੂੰ ਸੰਭਾਲਣਾ, ਬਾਹਰ ਪੈਸਾ ਬੈਂਕ ਵਿੱਚ, ਤਿਜੋਰੀ ਵਿੱਚ, ਕਿਸੇ ਹੋਰ ਥਾਂ ਵਿੱਚ ਰੱਖ ਕੇ ਸੰਭਾਲਿਆ ਜਾਂਦਾ, ਗੁਰੂ ਕਾ ਸ਼ਬਦ ਸ਼ੁੱਧ ਸੁਰਤ ਬਣਾ ਕੇ ਸੰਭਾਲਿਆ ਜਾਂਦਾ। ਗੱਲ ਧਿਆਨ ਚ ਰੱਖਿਓ, ਗੁਰੂ ਕਾ ਸ਼ਬਦ ਕਿੱਥੇ ਸੰਭਾਲਿਆ ਜਾਂਦਾ? ਹਰ ਚੀਜ਼ ਦੇ ਸੰਭਾਲਣ ਦੀ ਆਪਣੀ ਆਪਣੀ ਜਗ੍ਹਾ, ਧਿਆਨ ਚ ਰੱਖਿਓ। ਹੁਣ ਗੱਡੀ ਖਿਲਾਰਨੀ ਹੈ, ਗੱਡੀ ਸੰਭਾਲਣੀ ਹੈ, ਕੋਈ ਬੱਚਾ ਇੱਟ ਪੱਥਰ ਨਾ ਮਾਰਦਾ, ਅਸੀਂ ਗੈਰਜ ਵਿੱਚ ਸੰਭਾਲਦੇ ਹਾਂ ਤਾਂ ਕਿ ਚੋਰ ਨਾ ਲੈ ਜਾਣ। ਸੰਭਾਲਣ ਦਾ ਆਪਣਾ ਆਪਣਾ ਹਰ ਵਸਤੂ ਦਾ ਟਿਕਾਣਾ, ਪੈਸਾ ਸੰਭਾਲਣਾ ਉਹਦਾ ਆਪਣਾ। ਹੁਣ ਆਪਣੇ ਪੈਰ ਦੇ ਜੋੜੇ ਸੰਭਾਲਣੇ ਨੇ, ਉਹਨਾਂ ਦੀ ਆਪਣੀ ਥਾਂ ਹਕੀਕਤ ਹੈ, ਪਰ ਗੁਰੂ ਕੇ ਸ਼ਬਦ ਨੂੰ ਸੰਭਾਲਣਾ ਤੇ ਉਹਦੇ ਲਈ ਸੁਰਤ ਚਾਹੀਦੀ ਹੈ। ਗੁਰੂ ਕੇ ਸ਼ਬਦ ਨੂੰ ਸੰਭਾਲਣ ਲਈ ਸ਼ਰਧਾ ਤੇ ਪਿਆਰ ਚਾਹੀਦਾ, ਤੇ ਜਦੋਂ ਗੁਰੂ ਕਾ ਸ਼ਬਦ ਸੰਭਾਲਦਾ ਇਹ ਸਮਝ ਲੈਣਾ ਰੱਬ ਦੀ ਬੜੀ ਵੱਡੀ ਸਾਡੇ ਤੇ ਕਿਰਪਾ। ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ ਉਹ ਗੁਰੂ ਕੇ ਸ਼ਬਦ ਨੂੰ ਸੰਭਾਲ ਲੈਂਦਾ, ਗੁਰੂ ਦੇ ਉਪਦੇਸ਼ ਨੂੰ ਸੰਭਾਲ ਲੈਂਦਾ, ਜੋ ਗੁਰੂ ਕਹਿੰਦਾ ਉਸ ਤੋਂ ਇੱਧਰ ਉੱਧਰ ਨਹੀਂ ਜਾਂਦਾ, ਬਲਕਿ ਹਰ ਵੇਲੇ ਸਿਮਰਨ ਤੇ ਸ਼ੁਭ ਗੁਣਾਂ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਜੀ।
1: ਹਰ ਜਨ ਮਾਇਆ ਮਾਹੇ ਨਿਸਤਾਰੇ,
0: ਹਰੀ ਦਾ ਜਨ ਮਾਇਆ ਵਿੱਚ ਰਹਿ ਕੇ ਡੁੱਬਦਾ ਨਹੀਂ, ਪਾਰ ਹੁੰਦਾ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿਚੇ ਗਤ ਪਾਈ, ਘਰ ਪਰਿਵਾਰ ਵਿੱਚ ਰਹਿ ਕੇ, ਪੈਸੇ ਵਿੱਚ ਰਹਿ ਕੇ, ਚੰਗੀ ਉੱਚੀ, ਮੈਂ ਬੇਨਤੀ ਕਰਾਂ ਸੰਸਾਰ ਵਿੱਚ ਕੋਈ ਮਾਨ ਵਡਿਆਈ ਦੀ ਪਦਵੀ ਮਿਲ ਜਾਏ, ਉਸ ਵਿੱਚ ਰਹਿ ਕੇ ਵੀ ਨਿਮਰਤਾ ਵਿੱਚ ਭਰਿਆ ਰਹਿੰਦਾ, ਆਪਣਾ ਆਪਾ ਔਗਣ ਹਉਮੈ ਹੰਕਾਰ ਵਿੱਚ ਡੋਬਦਾ ਨਹੀਂ ਹੈ। ਉਹ ਹਰੀ ਦਾ ਜਨ ਮਾਇਆ ਵਿੱਚ ਰਹਿ ਕੇ ਵੀ, ਮੈਂ ਬੇਨਤੀ ਕਰ, ਆਪਣਾ ਆਪਾ ਨਿਸਤਾਰੇ ਕਹੀਏ ਪਾਰ ਕਰੀ ਰੱਖਦਾ ਹੈ ਜੀ।
1: ਨਾਨਕ ਭਾਗ ਹੋਵੇ ਜਿਸ ਮਸਤਕ ਕਾਲੇ ਮਾਰ ਬਿਦਾਰੇ,
0: ਜਿਸ ਦੇ ਚੰਗੇ ਮਸਤਕ ਦੇ ਭਾਗ ਉਹ ਫਿਰ ਕਾਲ ਨੂੰ ਮਾਰ ਬਿਦਾਰਦਾ, ਭਾਵ ਉਹ ਜੰਮ ਦੇ ਫੰਦੇ ਵਿੱਚ ਫਸਣ ਵਾਲਾ ਜੀਵਨ ਬਤੀਤ ਨਹੀਂ ਕਰਦਾ। ਕਿਉਂਕਿ ਅਕਾਲ ਅਕਾਲ ਜਪਣ ਵਾਲਾ ਕਾਲ ਤੋਂ ਬਚ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ, ਮਹਾਰਾਜ ਫਲਾਣਾ ਸਿੱਖ ਕਾਲ ਵਸ ਹੋ ਗਿਆ। ਸਤਿਗੁਰੂ ਕਹਿੰਦੇ, ਉਹ ਸਿੱਖ ਹੋਵੇ ਤੇ ਕਾਲ ਵਸ ਹੋ ਜਾਏ, ਅੱਜ ਤੋਂ ਬਾਅਦ ਕਹਿਣਾ ਵੀ ਅਕਾਲ ਚਲਾਣਾ ਕਰ ਗਿਆ, ਕਹਿ ਨਹੀਂ ਕਹਿਣਾ ਕਾਲ ਵਸ ਹੋ ਗਿਆ। ਧਿਆਨ ਚ ਰੱਖਿਓ, ਬਸ ਫਿਰ ਗੁਰੂ ਕੇ ਸ਼ਬਦ ਨੂੰ ਸੰਭਾਲਣ ਵਾਲਾ ਕਾਲ ਨੂੰ, ਮੌਤ ਨੂੰ, ਜਮਦੂਤ ਨੂੰ ਮਾਰ, ਇਹ ਸਾਰਿਆਂ ਨੂੰ ਮਾਰਦਾ ਸੀ, ਗੁਰਮੁਖ ਨੇ ਮੌਤ ਨੂੰ ਮਾਰ ਦਿੱਤਾ। ਮੈਂ ਬੇਨਤੀ ਕਰਾਂ, ਐਸੀ ਜ਼ਿੰਦਗੀ ਬਣ ਜਾਂਦੀ ਹੈ ਜੀ। ਇੱਥੋਂ ਤੱਕ ਹੁਕਮਨਾਮਾ ਦੀ ਵਿਚਾਰ ਸੀ, ਆਓ ਲੜੀਵਾਰ ਵਿਚਾਰ ਨਾਲ ਜੁੜੀਏ। ਬੜੇ ਪਿਆਰ ਤੇ ਇਕਾਗਰਤਾ ਨਾਲ ਸਾਹਿਬ ਦੇ ਬੋਲ ਸੁਣੀਏ ਜੀ।
1: ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ।
0: ਸਤਿਗੁਰਾਂ ਨੇ ਜਿਵੇਂ ਪੋਹ ਦਾ ਮਹੀਨਾ ਆਇਆ, ਬੜਾ ਕੱਕਰ ਪੈਂਦਾ ਸੀ, ਉੱਥੇ ਫਿਰ ਕੱਕਰ ਨੂੰ ਆਧਾਰ ਬਣਾ ਕੇ ਗੱਲ ਕੀਤੀ। ਸਾਵਣ ਦਾ ਮਹੀਨਾ ਸੀ, ਇੱਥੇ ਬੱਦਲ ਘਟਾ ਹੁੰਦੀਆਂ ਸਨ, ਮੀਂਹ ਪੈਂਦਾ ਸੀ, ਉੱਥੇ ਉਹਨੂੰ ਅਧਿਆਤਮਵਾਦ ਨਾਲ ਜੋੜ ਕੇ ਕਿਹਾ, ਸਾਵਣ ਸਰਸ ਮਨਾ ਘਣ ਵਰਸੈ ਰੁੱਤ ਆਏ। ਖੈਰ, ਇਸ ਤਰ੍ਹਾਂ ਮਾਘ ਦੇ ਮਹੀਨੇ ਵਿੱਚ ਸਮਾਜ ਵਿੱਚ ਗੱਲ ਬੜੀ ਪ੍ਰਚਲਿਤ ਅਜੇ ਵੀ ਕਈ ਥਾਵਾਂ ਤੇ ਹੈ, ਤੇ ਪਹਿਲਾਂ ਬਹੁਤ ਸੀ, ਜਿਹੜੀ ਹੁਣ ਕੁਝ ਬਦਲ ਗਈ, ਵੀ ਤੀਰਥਾਂ ਤੇ ਇਸ਼ਨਾਨ ਕਰੋ, ਮਾਘ ਦਾ ਸਾਰਾ ਮਹੀਨਾ ਇਸ਼ਨਾਨ ਕਰੋ, ਇਹ ਫਲ ਮਿਲਦਾ, ਇਹ ਫਲ ਮਿਲਦਾ। ਉਹ ਕਰਮ ਕਾਂਡ ਦੇ ਆਧਾਰ ਤੇ ਗੱਲ ਲੋਕਾਂ ਦੇ ਜਿਹਨ ਵਿੱਚ ਬਿਠਾ ਦਿੱਤੀ ਗਈ। ਸਤਿਗੁਰੂ ਕਹਿੰਦੇ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-268-4037।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue North East, Calgary।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

संत जना मिल हर जस गायो, कोट जन्म के दुख गवायो, जो चाहत सोई मन पायो,

ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ ਹੋ। ਦੂਈ ਕੁਦਰਤ ਸਾਜੀ ਕਰਿਆ ਸੁਣ ਡਿਠੋ ਚਾਹੋ। ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੇ ਪਸਾਓ। ਤੂੰ ਜਣ ਇਸ ਸਤ ਜਲੇ ਸੇ ਜਿੰਦ ਕਵਾਓ। ਕਰਿਆ ਸੁਣ ਡਿਠੋ ਚਾਹੋ, ਕਰਿਆ ਸੁਣ ਡਿਠੋ।

0: ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦੱਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤਿਹਾਏ ਨੇ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੇ

ਪੌੜੀ ਨਾਨਕ ਜੀ ਉਪਾਏ ਕੇ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚਨ ਬੜੇ ਚੁਣਵਾ ਕੜੇ ਜਮਾਲਿਆ, ਥਾਉ ਨਾ ਪਾਨ ਕੂੜਿਆ ਮੂੰਹ ਕਾਲੇ ਦੋਚ ਚਾਲਿਆ, ਤੇਰੇ ਨਾ ਰੱਤੇ ਸਿਜਣਗੇ ਹਾਰ ਗਏ ਸਿੱਠ ਗਣ ਵਾਲਿਆ, ਲਿਖਣਾ ਵੇ ਧਰਮ ਬਹਾਲਿਆ।

ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨੰਗੇ ਫਿਰੇ ਜੰ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਢਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਲਾਹਾ, ਵਿਸਮਾਦ ਉਜੜ, ਵਿਸਮਾਦ ਰਾਹਾ।

0: ਨਾਨਕ ਬੁਜਨਪੁਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ, ਕੁਦਰਤ ਪਾਤਾਲੀਆ ਕਾਸੀ ਕੁਦਰਤ ਸਰਬਿਆਕਾਰ, ਕੁਦਰਤ ਵੇਦ ਪੁਰਾਣ ਤੇਬਾ ਕੁਦਰਤ ਸਰ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਣ ਬਮਾਣ, ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾ। ਨਾਨਕ ਕਮੰਦਰ ਵੇਖੈ

0: ਰਾਜਾ ਧਰਮ ਦੁਆਰ, ਪੈਵੇ ਸੂਰਜ ਪੈਵੇ ਚੰਦ, ਕਹੋ ਕਰੋੜੀ ਚਲਤਨੰਤ, ਪੈਵੇ ਸਿੱਧ ਬੁੱਧ ਸੁਰਨਾਥ, ਪੈਵੇ ਚਾਰ ਡਾਣੇ ਆਕਾਸ, ਪੈਵੇ ਜੋਤ ਮਹਾਬਲ ਸੂਰ, ਪੈਵੇ ਚਾਵੇ ਜਾਵੇ ਪੂਰ, ਸਗਲਿਆਂ ਪਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਗੁਰ ਕੇਤੇ ਰਾਮ ਰਵਾਣ, ਕੇਤੀਆਂ ਕਨ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ ਗੁੜਮੁੜ ਪੂਰਾ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਘਟੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾ,
0: ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ, ਜੇ ਤਨ ਪਾਈਏ ਨਾਨਕ ਸੇ ਤਨ ਹੋਵੇ ਛਾਰ,
1: ਗਿਆਨ ਗੱਲੀ ਢੂੰਡੀਆਂ ਕਥਨਾ ਕਰਨਾ ਸਾ, ਕਰ ਮਿਲੇ ਤਾਂ ਪਾਈਏ

ਜਿਸ ਜੀਵ ਬਹੁਤੇ ਜਨ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਭਜਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਲ ਤਨ ਵਰਤਨ ਸਰਬ ਜੰਜਾਨ ਨਾਨਕ ਮੂਸੇ ਗਿਆਨ ਵਿਹੋਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡੁੜਾਵਾ ਝਾਟੈ ਪਾਏ ਵੇਖੈ ਲੋਕ ਹੱਸੇ ਕਰਜਾ ਰੋਟੀਆਂ ਕਾਰਨ ਪੂਰਾ ਤਾਲ ਪਛਾੜੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਧੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਂ ਕਾਕੀਆਂ ਸਿੰਘ ਜਹਾਂ ਸੇਵਕ ਸੇਵੈ ਕਰਮ ਚੜਾਉ ਭਿੰਨੀ ਰਹਿਣ ਜਿਨਾ ਮਨ ਚਾਉ
0: ਸਿੱਖੀ ਸਿੱਖਿਆ ਗੁਰ ਵਿਚਾਰ ਨੰਦਨੀ ਕਰਮ ਲੰਘਾਏ ਭਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਮੌਤ ਨੰਨ ਹਾਂ ਲੱਟੂ ਮਧਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਾ ਸਾਹਾ ਸੂਹੈ ਝਾੜ ਪਵਾਈਐ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ
1: ਬੰਦਨ ਬੰਦ ਪੁਆਏ ਸੋਏ ਪੈ ਕਿਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸੇ ਰੋਏ ਉੱਠ ਨਾ ਜਾਈ ਸਿੱਧ ਨਾ ਹੋਈ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨਾ

0: ਸਦਾ ਮੁਸਲਮਾਨਾ ਸਿਫ਼ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਭਵੈ ਵਿੱਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲਾਹ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਨ ਸੰਤੋਖ ਪੁਜੈ ਦੇਣ ਕੈ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਝੋਰਾ ਜਾਰਾ ਤੈ ਕੁੜਿਆਰਾ ਹਾਰਾ ਭਾਵੇ ਕਾਰ
1: ਇੱਕ ਹੁੰਦਾ ਖਾਇ ਚਲੇ ਉਥਾ ਉਤਨਾ ਬਿਕਾਈ ਕਾਰ ਜਲ ਥਲ ਜੀ ਪੁਰੀਆ ਲੋ ਆਕਾਰ ਆਕਾਰ ਓਏ ਜੀ ਆਖਾਂ ਸੁ ਤੂੰ ਹੈ ਜਾਣਾ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ ਪੁਖ ਸਲਾਹਨ ਸਤਿ ਨਾਮ ਆਧਾਰ ਸਦਾ ਆਨੰਦ ਰਹਿ ਦਿਨਾ।

ਹੜ ਪਾਂਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਗਿਆ, ਨਾਨਕ ਜਿਨ ਕਰ

ਕਰੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਜਿਨ ਸੱਚੇ ਸਿਉਂ ਚਿਤਲਾਇਆ, ਜਗ

0: ਪਹਿਲਾ ਹਾਂ ਵਿੱਚ ਆਇਆ ਹਾਂ ਵਿੱਚ ਗਿਆ ਹਾਂ ਵਿੱਚ ਜੰਮਿਆ ਹਾਂ ਵਿੱਚ ਮੂਆ ਹਾਂ ਵਿੱਚ ਦਿੱਤਾ ਹਾਂ ਵਿੱਚ ਲਿਆ ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ ਹਾਂ ਵਿੱਚ ਸੱਚਿਆਰ ਕੁੜਿਆਰ ਹਾਂ ਵਿੱਚ ਪਾਪਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸੇ ਹਾਂ ਵਿੱਚ ਰੋਵੇ ਹਾਂ ਵਿੱਚ ਪਰੀਏ ਹਾਂ ਵਿੱਚ ਧੋਵੇ ਹਾਂ ਵਿੱਚ ਜਾਤੇ ਜਿਨਸੀ ਖੋਵੇ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੁੱਖ ਕੁੱਤੀ ਸਾਰਨਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਕਰ ਜੰਤੋ ਪਾਇਆ ਹਾਂ ਮੈਂ ਬੁੱਝੇ ਤਾਂ ਅੰਦਰ ਸੁੱਝੇ ਗਿਆਨ ਵੀ ਹੋਣਾ ਹੱਥ ਹੱਥ ਲੁੱਝੇ ਨਾਨਕ ਹੁਕਮੀ ਲਿਖੀਏ ਨੇ ਜੇ ਹਾ ਵੇਖੇ ਤੇ ਹਾ ਵੇਖ ਮਹੱਲਾ ਦੂਜਾ
1: ਹਾਂ ਮੈਂ ਇਹਾ ਜਾਤ ਹੈ ਹਾਂ ਮੈਂ ਕਰਮ ਕਮਾਏ ਹਾਂ ਮੈਂ ਬੰਦਨਾ ਫਿਰ ਜੋ ਨੀ ਪਾਏ ਹਾਂ ਮੈਂ ਕਿੱਥੋਂ ਪਜਾ ਕਿੱਥਨ ਜਮੇ ਜਾਏ ਹਾਂ ਮੈਂ ਦੀਰਘ ਰੋਗ ਹੈ ਦਾਰੂ ਵੀ ਸਮਾਏ ਕਿਰਪਾ ਕਰ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਲੋ ਇਤ ਸੰਜਮ ਦੁੱਖ ਜਾਏ ਪੋੜੀ ਸੇ।

ਚੇਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ। ਉਨੀ ਮੰਦੇ ਪੈਰ ਨਾ ਰੱਖਣ ਕਰ ਸੁਖਰੀ ਧਰਮ ਕਮਾਇਆ। ਉਹਨੇ ਦੁਨੀਆ ਤੋੜੇ ਬੰਧਨਾਂ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ੀਆਂ ਗੱਲਾਂ ਦੇਵੇ ਚੜੇ ਸੁਆਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਗੁਰ ਅੰਮ੍ਰਿਤ।

0: ਮੰਡਲਾਂ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਨੇ ਗਾਂ ਖੇਤਾਂ ਦੀ ਭਾਂਗਲਵਾ ਮੰਡਲਾਂ ਖੰਡਾਂ ਵਰ ਭੰਡਾ ਅੰਡਜ ਜੇਰ ਜੁਜਾ ਖਾਣੇ ਸੇ ਜਹਾਂ ਸੋ ਮਿਤ ਜਾਣੇ ਨਾਨਕਾ ਆਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਮਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੁਹਾਰੀ ਸਵਾਸ ਤਿਸ ਤਿਸ ਦੀ ਬਾਣ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲਖਨੇ ਕਿਆ ਚੰਗਿਆਈਆਂ ਲੱਖੋ ਨਾ ਪ੍ਰਵਾਣ ਲਖ ਪੁਪਰ ਤੀਰਥਾਂ ਸਹਿ ਜੋਗ ਬੇਬਾਣ ਲਖ ਸੁਰਤਨ ਸੰਗਰਾਮ ਰਣ ਮੇ ਛੁਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ।

0: ਪਹਿਲਾ ਪਹਿਲਾ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀ ਐ ਸੋਆ, ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀ ਐ ਖਾ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆ ਰੇ ਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ, ਹੋਰ ਹੋਮੇ ਚੱਕਣਾ ਚਾਕ ਮਹੱਲਾ ਪਹਿਲਾ,
1: ਜਗਤ ਪੜਿਆ ਤੇ ਤਾਕੜਿਆ, ਬਹੁ ਤੀਰਥ ਪਵਿਆ ਤੇ ਤੋ ਲਵਿਆ, ਬਹੁ ਭੇਖੀਆ ਦੇ ਦੁੱਖ ਦੀਆ, ਸੋ ਵਿਜੀ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਅੰਸ ਕਹਿ ਰੇ, ਬਸਤਰ ਨਾ ਪਹਿਰੇ ਅੰਸ ਕਹਿ ਰੇ, ਮੋੜ ਵਿਗੂਤਾ ਕਿਉਂ ਜਾਗੇ, ਗੁਰ ਬਿਨ ਸੂਤਾ
0: ਪਗ ਪਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖੰਦੇ ਪਤ ਗਵਾਈ, ਵਿਣ ਨਾ ਵੈ ਕਿਸ਼ਤਾ ਨਾ ਪਾਈ, ਰਹਿ ਬੇਬਾਣੀ ਮਣੀ ਮਸਾਣੀ, ਅੰਦ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ,
1: ਨਾਨਕ ਨਦਰ ਕਰੇ ਸੋ ਪਾਏ, ਆਸਨ ਦੇ ਸੈਂਤੇ ਨਾ ਕੇਵਲ, ਹਉ ਮੈਂ ਸ਼ਬਦ ਜਲਾਏ, ਪੌੜੀ ਪੱਤਰੇ ਮਨ ਭਾਵ।

ਨਾਮ ਦੇ ਦਰਸ਼ਨ ਕੀਰਤ ਗਾਮ ਦੇ ਨਾਨ ਕਰਮਾ ਬਾਜੀ ਦਾ ਟੋਹ ਨਾ ਲੈਣੀ ਤਾਂ ਦੇ ਇੱਕ ਮੂਲ ਨਾ ਪੁੱਜਣੇ ਆਪਣਾ ਨੂੰ ਦਾਇ ਆਪ ਗਣਾਏ ਦੇ ਹੋਰ ਹੱਡੀ ਕਾ ਨੀਚ ਜਾਤ ਹੋਰ ਤੁਮ ਜਾਤ ਸਧਾਏ ਦੇ ਤਿੰਨ ਮੰਗਾਂ

ਕੋੜ ਸੋਇਲਾ ਕੋੜ ਰੂਪਾ ਕੋੜ ਪਹਿਨਣ ਵਾਰ ਕੋੜ ਕਾਇਆ ਕੋੜ ਕੱਪੜ ਕੋੜ ਰੂਪਿਆ ਪਾਰ ਕੋੜ ਮੀਆਂ ਕੋੜ ਬੀਬੀ ਆਪ ਹੋਏ ਕਾ ਕੋੜ ਕੂੜੇ ਦੇ ਹੋ ਲੱਗਾ ਬਿਸਤਰ ਆਕਰ ਕਾ ਕਿਸ ਨਾਲ ਕੀਤਾ ਦੋਸਤੀ ਸਭ ਜਗ ਚੱਲਣ ਵਾਰ ਕੋੜ ਮਿੱਠਾ ਕੋੜ ਮਾਂ ਕਿਉਂ ਕੋੜ ਡੋਬੈ ਕੋੜ ਨਾਲ ਖਾਣੇ ਬੇਨਤੀ ਤੁਰ ਬਾਜ ਕੋੜੋ ਕੋੜ।

ਮਾਨ ਮੈਂ ਹੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਕਲਾਈਏ ਕੂੜਾ ਲਾਲ ਛੱਡਿਓ ਹਿਕਮਨ ਅਲਖ ਧਿਆਈਏ ਫਲ ਤਵੇ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਮਤ ਥੋੜੀ ਸੇਵ।

0: ਨਾਨਕ ਪਾਹੇ ਬਾਹਰਾ ਕੂੜੇ ਰੰਗ ਨ ਸੋਏ, ਭੈ ਵਿੱਚ ਖੁੰਭ ਚੜਾਈਏ ਸਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰੁਪਏ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਵ ਪਾਪ ਦੋ ਰਾਜਾ ਮੈਂ ਤਾਂ ਕੂੜ ਹੋਵਾ ਸਿਕਦਾਰ, ਕਾਮ ਨਿਮ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਤ ਗਿਆਨ ਵੀ ਹੋਣੀ ਪਾਏ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾਰ, ਉੱਚੇ ਕੁੱਕੇ ਵਾਦਾਂ ਗਾਵੇ ਜੋਧਾਂ ਕਾ ਵਿਚਾਰ, ਮੂਰਖ ਪੰਡਤ ਹਿਕਮਤ ਉੱਜਤ ਸੰਜਿਤ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾਵੇ ਮੰਗੇ ਮੁਖ ਦਵਾਰ, ਜਤੀ ਸਦਾ ਮੈਂ ਜੁਗਤ ਨ ਜਾਣ ਛੱਡ ਬਹਿ ਹਰ ਬਾਰ।
0: ਸਭ ਕੋ ਪੂਰਾ ਪੇ ਹੋਵੇ ਕਟਨਾ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹੱਲਾ ਪਹਿਲਾ। ਵਜੀ ਸਵਜਕ ਨਾਨਕ ਕਾ,
1: ਵਜੀ ਸਵਜਕ ਨਾਨਕਾ,
0: ਸੱਚਾ ਵੇਖਿਆ ਵੇਖਿਆ
1: ਸੋਏ, ਸਭ ਨਿਸ਼ਾਨਾ ਮਾਰੀਆਂ ਕਰਤਾ ਕਰੇ ਸੋਏ, ਅੱਗੇ ਜਾਤ ਨਾ ਜੋਰ ਹੈਗੀ ਜੂ ਨਵੇਂ ਜਿਨਕੀ।

ਸਮਾਇਆ ਸਜੇ ਹੀ

0: ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ ਜਾਹਾਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਮਹੱਲਾ ਦੂਜਾ।
1: ਯੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣ ਖੱਤਰੀ ਸਬਦੰ ਸੂਰ ਸਬਦੰ ਸ਼ੂਦਰ ਸਬਦੰ ਪ੍ਰਾਕਿਰਤਾ ਹੈ ਸਰਵ ਸਬਦੰ ਏਕ ਸਬਦੰ ਜੇ ਕੋ ਜਾਣ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਦੂਜਾ।
0: ਏ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾਤਮਾ ਆਤਮਾ ਵਾਸਦੇਵ ਜੇ ਕੋ ਜਾਣ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।
1: ਕੁੰਭੇ ਬੱਦਾ ਜਲ ਰੰਗ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰੰਗ

ਪੌੜੀ ਪੜਿਆ ਹੋਵੇ ਗੁਣਗਾਰ ਤਾਂ ਮੀ ਸਾਧ ਨਾ ਮਾਰੀਐ, ਜਿਹਾ ਕਾਲੇ ਕਾਲਣਾ ਚੇਵੇ ਹੋ ਨਾਮ ਪਚਾਰੀਐ, ਐਸੀ ਕਲਾ ਨਾ ਖੇਡੀਐ ਜਿਤ ਦਰਗੇ ਗਿਆ ਹਾਰੀਐ, ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ, ਮੋਹ ਚੱਲੇ ਸੋ ਅੱਗੇ।

ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਣਤ ਸਮਾਦ ਸ਼ਬਦ ਜਿਸ ਕੇਰੇ ਹੁਣ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ।

ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤ ਅਗ ਜਾਏ ਪਰੇ ਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਘਰ ਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਵਨ ਕੀ ਬੰਸ਼ਿਦ ਸਿੱਧ ਕੋ ਰਿੱਧ ਮਿਲਾਇਓ ਪੂਰਨ ਪੋ ਮਨ ਠੋਰ ਬਸੋ ਰਸ ਬਾਸਣ ਸਿਓ ਜੋ ਦਹਿ ਦਿਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀਸਮ ਜਲਹਣ ਤੀਰ ਵਿਪਾਸ ਬਣਾਇਓ ਗਏ ਹੋ ਦੁੱਖ ਦੂਰ ਬਰਖਣ ਕੋ।

0: ਤੂੰ ਸਤਿਗੁਰੁ ਚੋਂ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਤੁਰ ਆਦਿ ਜੁਗਾਦ ਅਨਾਦ ਕਲਾ ਧਾਰੀ ਤ੍ਰਿਹਲੋਏ ਅਗੰਮ ਨਿਗਮ ਉਦਰਣ ਜਰਾ ਜਮੈ ਅਰਵੈ ਗੁਰਮਰਦਾਸ ਥਿਰ ਥੱਪਿਆ ਪਰਗਾਮੀ ਤਾਰਨ ਤਰਨ ਅਗੰਤਕ ਬਦੇ ਨਸਲ ਕਵ ਗੁਰੂ ਰਾਮਦਾਸ ਤੇਰੀ ਸਰਨ ਅਗੰਤਕ ਬਦੇ ਨਸਲ ਕਵ ਗੁਰੂ ਰਾਮਦਾਸ ਤੇਰੀ ਸਰਨ।
1: ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਬਸੇ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਦਰ ਜਾਉ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।
2: ਸਤ ਤੀਰਥ ਸਤ ਇਸ਼ਨਾਨ ਅਰ ਭੋਜਨ ਪਾਉ ਸਚ ਸਦਾ ਸਤ ਪਾਖੰਤ ਸੋਹੈ ਸਚ ਪਾਇਓ ਗੁਰ ਸ਼ਬਦ ਸਤ ਨਾਮ ਸੰਗਤੀ ਬੋਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖਾਨ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾ।
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਘ ਸੋਭ ਕਹਿਤ ਮਜ ਸੋਧ ਜਿਸੇ ਦਹੀ ਭਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਨੀ ਸਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹ ਕੌਣ ਮੇਟ ਸਕੈ ਈਸ ਬਮ ਗਿਆਨ ਧਿਆਨ ਧਰਤ ਹੀ ਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ।
4: ਰਾਮ ਨਾਮ ਪਰਮ ਧਾਮ ਸ਼ੁੱਧ ਬੁੱਧ ਨਿਰੇਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰ ਨੱਖ ਸਰਿਓ ਨੱਖ ਵਿਦਾਰ ਜਿਓ ਸੰਖ ਚੱਕਰ ਗਦਾ ਪਦਮ ਆਪ ਆਪ ਕੀਓ ਛਦਮ ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜਿਓ ਸਤ ਸਚ ਸ੍ਰੀ ਨਿਵਾਸ ਆਦਿ।

ਤਾਰਿਓ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦਿਓ ਸਮਰਥ। ਫੁਨ ਕੀਰਤ ਵੰਤ ਸਦਾ ਸੁਖ ਸੰਪਤ, ਰਿਧਿ ਹਰਿ ਸਿਧਿ ਨਾ ਛੋੜੈ ਸਥ। ਦਾਨ ਬਡੋ

पन दास सो आस जगत रे गुरु की पारस पे।

0: ਗੋਰੇ ਰਾਮਦਾਸ ਰਾਖੋ ਸਰਨਾ
1: ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਾਮੰਦੀ ਨੂਰ ਅਰਸੋਂ ਕੁਰਸੋਂ ਚਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵਿਸਾਹੁ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵਿਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ

0: ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਾਤੀ ਕ੍ਰਿਤ ਵਾਹੋ ਜੁਗ ਜੁਗ ਫੇਰ ਵਟਾਈਆ ਗਿਆਨੇ ਬੁੱਝੇ ਤਾਹੇ ਸਾਜੁਗਰਾ ਸਤੋਂ ਕਾ ਧਰਮ ਗਿਰਥ ਵਾਹੋ ਤ੍ਰੇਤੈ ਰਚ ਤੈ ਕਾ ਜੁਰ ਗਿਰਥ ਵਾਹੋ ਦੁਆਪਰਾ ਤਪੈ ਕਾ ਸਤ ਗਿਰਥ ਵਾਹੋ ਕਲਯੁਗ ਰਥ ਕਨਕਾ ਕੂੜ ਗਿਰਥ ਵਾਹੋ ਮਹੱਲਾ ਪਹਿਲਾ
1: ਸ਼ਾਮ ਕਾ ਸਤੰਭ ਸਵਾਮੀ ਸਤਮਾਚਾ ਸਾਤ ਰਹੇ ਸਭ ਕੁਛ ਸਤ ਸਮਾਵੈ ਹਰੇਕ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਇਲੇ ਪ੍ਰਾਚਰ ਜਾਇ ਨਾਨਕ ਤੋਂ ਮੁਖ ਅੰਤਰ ਪਾਇ ਜੁਜ ਮੈਂ ਜੋਤ ਸਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਾਇਆ ਬਿੰਦਰ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਅਥਰ ਬਣ ਹੁਆ ਨਾਮ ਖੁਦਾਈ ਅਲੋ ਭਇਆ
0: ਨੀਲ ਬਸਤਰ ਨੇ ਕੱਪੜੇ ਪਹਿਰੇ ਤੁਰਕ ਪਠਾਣੀਆਂ ਮਲਕਿਆ ਚਾਰੇ ਵੇਦ ਹੋਏ ਸੱਚਿਆਰ ਪੜੈ ਗੁਣੇ ਤਿੰਨ ਚਾਰ ਵਿਚਾਰ
2: ਪਾਓ ਭਗਤ ਕਰਨੀ ਸਦਾਏ
1: ਤਾਉ ਨਾਨਕ ਮੁਖ ਅੰਤਰ ਪਾਏ ਪੌੜੀ।

ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸਮਾ ਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆਂ ਨੇਤਰੀ ਜਗਤ ਨੇ ਹਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵੰਜਾਰਿਆ ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਕੋਰੇ ਕੱਪੜ ਰੂਪ ਸੁਹਾਵਣਾ, ਛੜ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਤੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਪਾਮ ਦੇ ਹਰਾ ਪੀੜੇ ਅੱਗੇ ਜਾਵਣਾ, ਨੰਗਾ ਦੋ ਚੱਲਿਆ ਤਾਂ ਸਿੱਖਰਾ ਡਰਾਵਣਾ ਕਰੋ।

0: ਸਤਵਟ ਇਹੋ ਜਨੇ ਜੀ ਕਹਾਈ ਤਾਂ ਭਾਂਡੇ ਕੱਤ ਨਾ ਇਹੋ ਟੁੱਟੇ ਨਾ ਮਨ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁਲਣ ਆਇਆ ਬੈ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰੂ ਬ੍ਰਹਮਣ ਥੇ ਆ ਉਹ ਮੂਹ ਚੜਤੇ ਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲਗਾਲ ਲੱਖ ਗਿਆ ਪਹਿਨਾ ਮੀਆਂ ਰਾਤ ਦੀ ਨਸਤੀ ਨਾਲ ਥੱਕ ਪਾਉ ਕੱਤੀ ਹੈ ਬਾਮਣ ਵੱਟੇ ਆਏ ਕੋਈ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਓਏ ਪੁਰਾਣਾ ਸੁੱਟੀ ਹੈ ਪੀਪਰ ਪਾਈਆਂ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੰਗ ਹੋਵੇ ਜੋਰ ਮਹੱਲਾ ਪਹਿਲਾ
0: ਲਾਏ ਮੰਨਿਆ ਪੱਤ ਉਪਜੇ ਸਾਲਾ ਹੀ ਸੱਚ ਸੂਤ ਦਰਗੇਂਦਰ ਪਾਈਏ ਤਗਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗਨ ਇੰਦਰੀ ਤਗਨ ਨਾਰੀ ਪਲਕੇ ਥੁੱਕ ਪਵੰਤ ਦਾੜੀ ਤਗਨ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਪੇਵਤ ਵੜਤਾ ਗੇ ਅਵਰਾ ਗਤ ਲੈ ਪੜ ਕਰੇ ਵੀ ਆਓ ਕੜਕਾ ਗਲ ਦੱਸੇ ਰਾਓ ਸੁਣ ਵੇਖੋ ਲੋਕਾ ਮਨ ਅੰਧਾ ਨਾ ਉਸ ਜਾਨ ਪੌੜੀ ਸਾਹਿਬ ਹੋ ਜਾਇਆ ਕਿਰਪਾ ਕਰੇ ਅਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ।

0: ਸੀ।
1: ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਵੀਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਨਾ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਾ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ

ਨੇ ਓਟਿਆਂ ਦੀ ਓਟਾ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਉੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ। ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ, ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ, ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

0: ਲੋਕ ਮਹੱਲਾ ਪਹਿਲਾ ਗਊ ਬ੍ਰਹਮਣ ਕਉ ਕਰ ਲਾਭਾ ਗੋਬਰ ਧਰਨ ਨਾ ਜਾਏ। ਦੋਤੀ ਟਿੱਕਾ ਤੈ ਜਪ ਮਾਲੀ ਧਨ ਮਲੇਛਾ ਖਾਈ ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਪਾਏ। ਛੋਡੇ ਲੈ ਪਾਖੰਡਾ ਨਾਮ ਲੈ ਜਾਏ ਤਰੰਦਾ ਮਹੱਲਾ ਪਹਿਲਾ।
1: ਮਾਨਸ ਖਾਣ ਕਰੇ ਨਿਵਾਜ ਛੁਰੀ ਮਗਾਨ ਤਿਲ ਗਲਤਾ ਤਿਲ ਕਰ ਬ੍ਰਾਹਮਣ ਪੂਰੇ ਨਾ ਤੁਨਾ ਪਿਆਵੇ ਹੋਈ ਸਾਥ। ਉੜੀ ਰਸ ਕੁੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ।
0: ਮੱਥਾ ਟਿੱਕਾ ਤੇੜ ਤੋਤੀ ਕਾਂ ਖਾਈ ਹੱਥ ਛੁਰੀ ਜਗਤ ਕਾਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇ ਸਥਾਨ ਲੈ ਪੁੱਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ।
1: ਦੇ ਕੇ ਚੌਕਾ ਕੱਟੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੈ ਬੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਭਰੇਨ ਕੌ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਧਿਆਈਐ ਪੌੜੀ

0: ਅੱਗੇ ਵਸਤ ਸਜਾਣੀ ਐ ਪਿਤਰੀ ਚੋਰ ਕਰੇ ਵੱਡੀ ਹੱਦ ਲਾਲ ਕੇ ਮੁਸਫੇ ਕਰੇ ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਰਿਸਨਾਵਣੀ ਆਵੇ ਮਾਰੂ ਜੂਠਾ ਜੂਠਾ ਮੁਖ ਵਸੈ ਨਿਤ ਤੋਂ ਇੱਕ ਵਾਰ ਸੂਚੇ ਰਾਖੀਏ ਬੈਨ ਜੇ ਪਿੰਡਾਂ ਤੋਂ ਸੋਚੇ ਸਹੀ ਨਾਨਕ ਜਿਨ ਮਨ ਵਸਿਆ ਸੋਈ ਪੌੜੀ ਤੁਰ ਪਲਾਂ।

ਪੌੜੀ ਪੂਣ ਵੇ ਘਰੰਗੀ ਰਮਸਵਾਰਿਆ ਕੋਠੇ ਮੁੰਡ ਮਾੜੀਆਂ ਲੈ ਬੈਠੇ ਘਰ ਪਸਾਰਿਆ ਚੀਤ ਕਰਮਣ ਪਾਮ ਦੇ ਹਰ ਬੁਝਣ ਨਾਹੀ ਹਾਰਿਆ ਘਰ ਪਰ ਮਹਿਸ਼ ਪਾਇਆ ਵੇ ਮਹਿਲ ਤਮਰ ਸਾਰਿਆ ਜਰਿਆ ਜੋਬ ਨਹਾਰਿਆ।

0: ਵੀ ਬਦੇ ਜਮਪੁਰ ਜਾਏ ਮਹੱਲਾ ਪਹਿਲਾ
1: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜਮਣ ਮਰਨਾ ਹੁਕਮ ਹੈ ਭਾਵੇਂ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ ਨਾਨਕ।

0: ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਆਪ ਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਸਪਣਤ ਮਨ ਵਸਾਈਆਂ ਕਰ ਕਮਸਤਕ ਹੱਥ ਧਰ ਵਿੱਚੋਂ ਮਾਰ ਗੱਡੀ ਅਮਰਿਆਈਆਂ
1: ਗੁਰ ਸਿੱਖਾ ਮਨ ਹਰ ਪੀਤ ਹੈ।

0: ਚੱਲ ਨਾਨਕ ਘਰ ਪੁੰਨ ਬੀਜਿਆ ਫਿਰ ਤੋਟ ਨਾ ਆਵੇ ਖਤਮ ਕੇ ਹਰ ਪੁੰਨ ਕੇਰੀ।
1: ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚਾ ਕਰ ਗਿਓਨ ਸੁੱਚਾ ਅੱਗੇ ਰੱਖਿਆ ਕੋਈ ਨਾ ਭੇਟੋ ਜਾਏ ਸੁੱਚਾ ਹੋਏ ਕਹਿ ਜੇ ਲੱਗਾ ਪੜਨ ਸਲੋ ਕੋਥੀ ਸਜਾਈ ਸਕਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਮੈਂ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸੋਤਨ ਗੱਡਿਆ ਤੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨਾ ਉੱਚਰੇ ਬਿਨਣਾ ਵੈ ਰਸ ਖਾਵੇ ਨਾਨਕ ਇਹ ਵੈ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ ਮਹੱਲਾ ਪਹਿਲਾ।
0: ਫੰਡ ਜੰਮੀਏ ਫੰਡ ਨਿਮੀਏ ਫੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਫੰਡ ਮੂਆ ਫੰਡ ਪਾ ਲਈਏ ਫੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ ਪੰਡੋ ਹੀ ਪੰਡ ਪੁੱਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਈ
1: ਜਿਤ ਮੁਖ ਸਦਾ ਸਲਾਹੀਏ ਪਾਗਰਤੀ ਚਾ ਨਾਨਕ ਤੇ ਮੁਖ ਉਜਲੇ
0: ਤਿਤ ਸੱਚੇ ਦਰਬਾਰ ਪੁਣ ਸਭ ਆਖਿਆ।

0: ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਉਹ ਥੁੱਕਾ ਫਿੱਕੇ ਪਾ, ਫਿੱਕਾ ਮੂਰਖਾਖੀਏ ਪਾਣਾ ਲਹਿ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੜਸੜ ਤੀਰਥ ਜੇ ਨਾ ਵੈ ਉਤਰੈ ਨਾ ਹੀ ਮੈਣ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਉਲੰਘਾ ਰੱਬ ਸੇਤੀ ਦੇਖਣੇ ਵਿਚਾਰ,
0: ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਘੇਰੀ ਬਾਸ ਸੱਚੇ ਨਾ ਦਰਵਾਜ਼ਾ।

ਤੇ ਬਸ ਢਲੀਏ ਕਿਸ ਲਾਹੇ ਉੱਪਰ ਕਹਲੀਏ, ਕਿਸ ਲਾਹੇ ਉੱਪਰ ਕਹਲੀਏ।

0: ਸਲੋਕ ਮਹਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਰਵਾ ਗੱਲਾਂ ਕਰੇ ਕਨੇਰੀਆਂ ਕਿਸਮਨਾ ਪਾਏ ਸਾ ਆਪ ਗਵਾਏ ਸੇਵਾ ਕਰੇ ਤਖ ਚ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜਿਉ ਸੋ ਗੁਐ ਮੌਕਾ ਕਹਿਆ ਵਾ ਉਹ ਬੀਜਾ ਬਿਖ ਮੰਗਾ ਅੰਮ੍ਰਿਤ ਵੇਖੋ ਇਹੋ ਨਿਆਓ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਰਨਾ ਵੈਰਾ ਜੇ ਹਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਮਹੱਲਾ ਦੂਜਾ
0: ਵਸਤੂ ਅੰਦਰ ਵਸਤੂ ਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣਾ ਕੂੜ ਹੋਵੇ ਨਾਨਕ ਸਿਫਤ ਵਿਦਾਸ ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਬੜਾ ਰੂਸਿਓ ਨਾ ਪਾਣੀ ਅੰਦਰ ਲੀਕ ਜੋ ਤਿਸਦਾ ਥਾ ਉਹਨ ਥਿਓ ਮਹੱਲਾ ਦੂਜਾ
0: ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅਚੰਗੀ ਕਰੇ।

जिन हर नाम प्यारा जिन हर से ती मन मारिया सब दुष्ट रखवा।

0: ਪੌੜੀ ਨਾਨਕ ਅੰਤ ਨ ਜਾਪਨੀ ਹਰ ਤਾਂ ਕੇ ਪਾਰਾਵਾ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨ ਗਲੀ ਜੰਜੀਰੀ ਇੱਕ ਤੁਰੀ ਚੜੇ ਵਿਸਿਆਰ ਆਪ ਕਰਾਏ ਕਰੇ ਆਪ ਹਾਂ ਕੈਸੇ ਕਰੀ ਪੁਕਾਰ ਨਾਨਕ ਕਰਨ ਜਿਨਕੀ ਫਿਰ ਤੁਸੀਂ ਹੀ ਕਰਨੀ ਸਾ
1: ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸ੍ਰੀ ਹਰਿ

दुख जाए, जिस दिन है सब दुख जाए। जिस दिन है सब दुख जाए।

ਆਪੇ ਭਾਂਡੇ ਸਾਜਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈਸਵਲ ਉੱਪਰ ਰਹਿਣ ਚੜੇ।

0: ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਚਰ ਛੱਤ
1: ਬੜੀ ਵੱਡੀ ਹੋਟ ਅਪਾਰ ਤੇਰਾ ਮਰਤਬਾ ਰੰਗ ਬਰੰਗੇ ਨੇ ਕਿੰਜ ਆਪਣੇ ਕਰਤਵਾ ਜੀ ਅੰਦਰ ਜੀ ਉਹ ਸਭ ਕੀ ਜਾਣਦਾ ਸਭ ਕੀ ਤੇਰੇ ਵਾਸ ਤੇਰਾ ਕਰਤਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਆਲਵਾ ਪਰਦੇ ਦੀ ਆਪਣਾ ਆਪ ਜਾਣ ਸਰਪਾ ਭਰਪੂਰ ਦੀ ਸੇ

0: ਥੋੜੀ ਵੱਡੀ ਹੈ ਵਡਾਇਆ ਪਾਰ ਤੇਰਾ ਮਰਤਬਾ ਰੰਗ ਭਰਾਂਗਿਆ ਨੇਕ ਨਾ ਜਾਪਣ ਕਰਤ ਬਾਜੀ ਅੰਦਰ ਜੀ ਉਹ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਬਸ ਤੇਰਾ ਕਰ ਪਲਾ ਤੇਰਾ ਕਰ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇ ਜਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਦ ਅੱਗੇ ਬਿਨਵਤਾ
1: ਸਰੋਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਵਧਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈ ਵਾਚਾ ਧਰਮਿਆਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ ਨਾਨਕ ਤੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਈ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧਿਆ ਵੈ ਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਾਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੁਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੂਸਾ ਦਾਨ, ਦਾਨਾ ਸਿਰਦਾਨਾ ਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਸਗਲੇ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ, ਆਨੰਦ ਪਾਇਆ ਵੱਡ ਭਾਗੀ ਹੋ। ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਨਸ ਵੰਨੋ ਕਿਲ ਵਿਖੋ, ਕਰਤਾ ਕਰ ਆਇਆ। ਨਸ ਵੰਨੋ ਕਿਲ ਵਿਖੋ,

ਜਿਸ ਡਿੱਠੇ ਸਭ ਦੁੱਖ ਜਾਏ, ਐਸੇ ਦੀਨ ਦਿਆਲ ਸਤਿਗੁਰੂ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਗੁਰਦੇਵ ਸੱਤਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ, ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਅਵਤਾਰ ਧਾਰਿਆ, ਇਹਨਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ, ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ, ਜਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ। ਸ਼ਾਮ ਨੂੰ ਬੇਅੰਤ ਸੰਗਤਾਂ ਦੀਪਮਾਲਾ ਕਰ ਰਹੀਆਂ ਹਨ। ਸਤਿਗੁਰੂ ਜੀਓ ਮਰਾਮਤ ਕਰਨੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਯਾਤਰਾ ਸਫਲਾ ਕਰਨੀ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋ ਜਗ ਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੀ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹ ਦਿਓ ਗੁਰ ਰਾਮਦਾਸ ਦਰਸਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ ਨੈਣ ਹੋਂ ਅਪਰਾਧੀ ਗੁਨਹਗਾਰ ਹੋਂ ਬੇਮੁਖ ਮੰਦਾ दुष्ट हराम खोर ठग देश ठगंदा काम क्रोध मद लोभ मोह अहंकार करंदा विश्वास घाती अकिरत कान मैं को न रखंदा सिमर मुरीदा ढाडिया सतगुर बखसंदा सतगुर मेरा सदा सदा ना आवे ना जाए ओह अविनाशी पुरख है सब मह रहया समाए बाणी गुरु गुरु है बाणी बिच बाणी अमृत सारे गुरबाणी कह सेवक जन माने परतख गुरु निस्तारे दर्शन प्यासी दिन सुरात चित बहु आन दिन नीत खोल कपट गुर मेलिया

ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ। ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ। ਕਾਮ ਬੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁਕੈ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੁਕੈ। ਹਰ ਹਰ ਨਾਮ ਅਪਾਰ ਅਮੁੱਲ, ਅੰਮ੍ਰਿਤ ਏਕ ਨਿਧਾਨਾ।

0: ਸਾਸਰੀ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕਿ ਤ੍ਰਿਸ਼ਨ ਨਾ ਬੂਝੀ, ਲਾਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ।
1: ਗੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: 7681681 403-768-1681 ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120-4150-109th Avenue ਨਾਰਥ ਈਸਟ ਕੈਲਗਰੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਜੁੜ ਬੈਠੇ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਅੰਦਰ ਬੈਠ ਕੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ ਔਰ ਗਰੀਬ ਨਿਵਾਜ ਜੀ ਦੀ ਪਾਵਨ ਬਾਣੀ ਨਾਲ ਜੁੜ ਬੈਠਣ ਦਾ ਇਹ ਜੋ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਆਓ ਯਤਨ ਕਰੀਏ ਵੱਧ ਤੋਂ ਵੱਧ ਲਾਹਾ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਾਪਤ ਹੋਵੇ। ਇਹ ਸਤਿਗੁਰੂ ਦੀ ਬਾਣੀ ਜੋ ਹਮੇਸ਼ਾ ਹੀ ਸਾਡੀ ਅਗਵਾਈ ਕਰਨ ਦੇ ਸਮਰੱਥ ਹੈ, ਇਸ ਪਾਵਨ ਬਾਣੀ ਤੋਂ ਅਗਵਾਈ ਲੈਣ ਦਾ ਅਸੀਂ ਯਤਨ ਕਰੀਏ। ਜਿਵੇਂ ਕਿ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਅੱਜ ਤੋਂ ਇਸ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਨੇ ਆਪ ਸਰਬੱਤ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਾ ਹੈ, ਅਸਾਂ ਸਾਰਿਆਂ ਨੇ ਗੁਰਬਾਣੀ ਦਾ ਰਸ ਪ੍ਰਾਪਤ ਕਰਨਾ ਹੈ ਔਰ ਬੜੇ ਪਿਆਰ ਨਾਲ ਵੱਧ ਤੋਂ ਵੱਧ ਯਤਨ ਕਰਨਾ ਹੈ ਜੋ ਸਤਿਗੁਰੂ ਜੀ ਦੀ ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਜਾਂ ਅਸੀਂ ਆਪ ਪੜ੍ਹਦੇ ਹਾਂ, ਜਾਂ ਅਸੀਂ ਕੀਰਤਨ ਰੂਪ ਵਿੱਚ ਸ਼ਰਵਣ ਕਰਦੇ ਹਾਂ, ਜਾਂ ਅਸੀਂ ਵਿਚਾਰ ਰੂਪ ਵਿੱਚ ਸ਼ਰਵਣ ਕਰਦੇ ਹਾਂ। ਸਾਡਾ ਸਭ ਤੋਂ ਪਹਿਲਾਂ ਇਹੀ ਯਤਨ ਹੋਣਾ ਚਾਹੀਦਾ ਹੈ ਕਿ ਇਹ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਉਸ ਨੂੰ ਅਸੀਂ ਗ੍ਰਹਿਣ ਕਰਦੇ ਜਾਈਏ, ਸਮਝਣ ਦਾ ਯਤਨ ਕਰੀਏ ਕਿ ਇਹ ਬਾਣੀ ਸਾਨੂੰ ਕੀ ਆਖਦੀ ਹੈ। ਚਲਦੀ ਇਸ ਲੜੀਵਾਰ ਵਿਚਾਰ ਵਿੱਚ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ, ਜਿਸ ਦੀ ਅੱਜ 11ਵੀਂ ਪੌੜੀ ਦੀ ਵਿਚਾਰ ਨਾਲ ਅਸੀਂ ਸੰਬੰਧਿਤ ਹੋ ਬੈਠੇ ਹਾਂ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅੱਜ ਦਾ ਮੁਬਾਰਕ ਬਚਨ, ਅੱਜ ਦਾ ਮੁਬਾਰਕ ਉਪਦੇਸ਼ ਸਾਨੂੰ ਇਹੋ ਹੀ ਬਖਸ਼ਿਸ਼ ਕੀਤਾ ਹੈ। ਜਿਵੇਂ ਅਸੀਂ ਇਸ ਤੋਂ ਪਿਛਲੀ ਕੱਲ ਪੌੜੀ ਵਿੱਚ ਜੋ 10 ਨੰਬਰ ਸੀ ਉਸ ਵਿੱਚ ਸ਼ਰਵਣ ਕੀਤਾ ਹੈ ਕਿ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਸੀ ਕਿ ਹੇ ਮੇਰੇ ਮਨ, ਤੂੰ ਬਹੁਤ ਚੰਚਲ ਹੈ। ਚੰਚਲ ਦਾ ਅਰਥ ਹੈ ਜਿਹੜਾ ਟਿਕਦਾ ਨਹੀਂ, ਜਿਹੜਾ ਹਰ ਵਕਤ ਲਗਾਤਾਰ ਕਿਤੇ ਨਾ ਕਿਤੇ ਭਟਕਦਾ ਹੈ, ਲਗਾਤਾਰ ਕਿਤੇ ਨਾ ਕਿਤੇ ਦੌੜਦਾ ਹੈ, ਉਸ ਨੂੰ ਚੰਚਲ ਆਖਿਆ ਜਾਂਦਾ। ਹੇ ਮੇਰੇ ਚੰਚਲ ਮਨ, ਤੂੰ ਚਤੁਰਾਈਆਂ ਨਾ ਕਰਿਆ ਕਰ, ਚਲਾਕੀਆਂ ਕਰਨ ਦਾ ਜਤਨ ਨਾ ਕਰ, ਕਿਉਂਕਿ ਚਲਾਕੀਆਂ ਕੀਤਿਆਂ ਰੱਬ ਨਾਲ ਸਾਂਝ ਨਹੀਂ ਬਣ ਸਕਦੀ। ਸਤਿਗੁਰੂ ਜੀ ਨੇ ਇਸੇ ਲੜੀ ਨੂੰ ਤੋਰਦਿਆਂ ਅੱਜ 11ਵੀਂ ਪੌੜੀ ਵਿੱਚ ਬਖਸ਼ਿਸ਼ ਕਰ ਦਿੱਤੀ, ਇਹ ਮਨ ਪਿਆਰਿਆ। ਪਹਿਲਾਂ ਕੱਲ ਆਖਿਆ ਸੀ ਇਹ ਮਨ ਚੰਚਲਾ, ਤੇ ਅੱਜ ਆਖਿਆ ਇਹ ਮਨ ਪਿਆਰਿਆ। ਹੇ ਮੇਰੇ ਪਿਆਰਿਆ ਮਨਾ, ਤੂੰ ਧਿਆਨ ਦੇ, ਕੀ ਕਰਨਾ ਆ, ਸਦਾ ਸੱਚ ਸੰਭਾਲੇ, ਚਪਰਾਈਆਂ ਨਾ ਕਰਿਆ ਕਰ, ਸੱਚ ਦੀ ਸੰਭਾਲ ਕਰ। ਸੱਚ ਦੀ ਸੰਭਾਲ ਕਰੇਗਾ ਆਨੰਦ ਭਰ ਜਾਏਗਾ, ਜੀਵਨ ਵਿੱਚ ਖੇੜਾ ਆ ਜਾਏਗਾ, ਤੈਨੂੰ ਸਮਝ ਲੱਗ ਜਾਏਗੀ ਮੈਂ ਕਿਵੇਂ ਇੱਥੇ ਰਹਿੰਦਿਆਂ ਹੋਇਆਂ ਇਸ ਮਾਇਆ ਦੇ ਵਿੱਚੋਂ ਨਿਰਲੇਪ ਰਹਿਣਾ ਹੈ, ਕਿਵੇਂ ਮੈਂ ਜ਼ਿੰਦਗੀ ਜਿਉਣੀ ਹੈ, ਕਿਵੇਂ ਮੈਂ ਦੂਜਿਆਂ ਨਾਲ ਮਿਲਵਰਤਨ ਰੱਖਣਾ ਹੈ, ਕਿਵੇਂ ਦੂਜਿਆਂ ਨੂੰ ਵੀ ਮੈਂ ਪਿਆਰ ਨਾਲ ਆਪਣੇ ਨਾਲ ਸ਼ਾਮਲ ਕਰਨਾ ਹੈ। ਸਤਿਗੁਰੂ ਗਰੀਬ ਨਿਵਾਜ ਆਖਦੇ ਮੇਰੇ ਪਿਆਰੇ ਮਨ, ਚਤੁਰਾਈਆਂ ਛੱਡ ਕੇ ਸੱਚ ਦੀ ਸੰਭਾਲ ਕਰ। ਅਸੀਂ ਕੱਲ ਇਹ ਵੀ ਵਿਚਾਰ ਕੀਤੀ ਸੀ कि चपराई का अर्थ सियाना नहीं है, चपराई का अर्थ समझदार नहीं है कि तू समझदार ना हो, तेन सियाणा ना आख्या जाए, तेरे को सियाणप ना हो। सतगुरु ने सियाणप तो मना नहीं किया, सतगुरु तो सगों प्यार नाल सानू उपदेश देंदे हन कि असा अकल वाले बनना है, सियाणप साडे कोल होनी चाहीदी है। गरीब नवाज ने बाणी अंदर कहता, अकली साहेब सेवी है, अकली पाई है मान, अकली पढ़ के बुझी है, अकली कीचे दान। सतगुरु ने तो अकल वाल प्रेरणा की है, सतगुरु तो सानू ए भी उपदेश देंदे है कि जे साडी अपनी मत इस मुताबिक नहीं चलदी, साडी मत एदे मुताबिक नहीं सोचदी, ते असी अपनी मत छड के आओ गुरु दी मत नूं लैण दा जतन करिए। सतगुरु तां अकल देण दी गल करदे आ, बेअकल दी गल नहीं कीती कि असी सारी अकल छड के सियाणप छड के बिना समझदारी तों जीवन बतीत करिए। सतगुरु आखदे समझ होनी चाहीदी है। सतगुरु ने कह दिता ना, गुरसिख मीत चलो गुर चाली, गुरु की चाल चल। भाई गुरु की चाल चलन वास्ते लगातार तेनों सतगुरु आवाजा मारदे है और इस उपदेश वाल ध्यान देने वास्ते वार वार सतगुरु प्रेरणा करदे है। सो सतगुरु जी ने सियाणप तो अकल तो मना नहीं किया, सतगुरु अकल देण दी गल करदे है। ते चतुराई का अर्थ है अंदर कुछ होर होना, बाहरों दिखावा कुछ होर करना। जिसनों जेड़ी चीज अंदर है उसनों छुपा के ते बाहरों दिखावा किसे होर तरीके दा करना, बाहरों ऐसा दिखावा करना के लोग कहन हां भाई ए बड़ा धर्मी है। अंदर धर्म ना होना, बाहरों धर्म दा दिखावा करना। अंदरों गुण ना होने, बाहरों गुणा दा प्रगटावा करन दा जतन करना। अंदर भलाई ना होनी, अंदर निम्रता ना होनी, पर बाहरों निम्रता यार करन दा जतन करना कि हां मेरे च बड़ी निम्रता है, मेरे च बहुत निमाणापन है, मैं बहुत भला हां। सतगुरु ने बाणी अंदर ए भी उपदेश दे दिता, भाई ध्यान रखना है केवल बाहरों बाहरों कीता होया ए विखावा सफल नहीं हो सकता, जो अंदर है वो आखिर किते ना किते यार हो ही जाएगा। आपस को जो भला कहावे तिसे भलाई निकट ना आवे। फिर सतगुरु ने कहता, आपस को जो जाने नीचा सो गनिए सब ते ऊंचा। जेड़ा अपने आप नूं नीवा समझदा है अंदरों बाहरों इको जिहा हो जांदा है, निर्माणता नाल भर जांदा है, असल विच उसे नूं उच्चा आखिया जा सकदा है। जेड़ा केवल कहाउंदा ही है कि मैं भला हां, जेड़ा केवल विखावा ही कर रहा है कि मेरे वर्गा होर दूजा कोई नहीं, मैं धर्मी हां, मैं निम्रता वाला हां, मैं भला चाहुंदा हां, केवल विखावा करन नाल कुछ नहीं होएगा। सतगुरु ने इहो जिही चतुराई छड्डण नूं कह दिता कि इह चतुराई ना करिया कर। इहो जिहीआं चलाकियां गुरु नाल और आले दुआले दे समाज नाल करेगा तां धोखा होएगा। सतगुरु फिर आखदे ए चपराइयां ए चलाकियां छड के ए अंदरों होर ते बाहरों विखावा किसे होर तरह दा करना, इस नूं त्याग के सच दी संभाल कर। जे सच दी संभाल करेगा सुख होएगा, आनंद होएगा, सच नाल जुड़िया सच दा ध्यान भरिया जिंदगी एहो जी सोहनी बन जाती है। जिवें आपां सतगुरु दी बाणी विचों पढ़दे हां, सेव कीती संतोखी, सेवा संतोख वाली हो जाती है। ए नहीं सेवा थोड़ी मांगन बहुता, सेवा थोड़ी होवे लिस्ट बहुत वड्डी हो जाए, सेवा थोड़ी मांगन बहुता, पर नहीं सतगुरु कहिंदे सेव कीती संतोखी, जिन्नी सचो सच ते आया, सचो सच निरोल सच, जिनी सचो सच ते आया, फिर और वेखो ध्यान दियो, ओनी मंदे पैर ना रखियो, ओ मंदे पासे मंदे कर्मा वाल बुरियाइयां वाल पैर रखदे ही नहीं। जिन्ना ने निरोल सच नूं ते आया है ओ मंदे पासे बुरियाइयां वाल औगणा वाल पैर रखदे ही नहीं। ओनी मंदे पैर ना रखियो कर सुकृत धर्म कमाया, ओ धर्म कमाउंदे है। सुकृत दा अर्थ है चंगी किरत करदे है, ओ बेईमानी नहीं करदे, ओ किसे नाल धोखा नहीं करदे। कर सुकृत धर्म कमाया ओनी ਦੁਨੀਆਂ ਤੋੜੇ ਬੰਧਨਾਂ, ਉਹ ਦੁਨੀਆਂ ਦੇ ਬੰਧਨ ਤੋੜ ਦਿੰਦੇ ਆ। ਜਿਵੇਂ ਕਿ ਸਾਡਾ ਬਹੁਤਾ ਸਮਾਜ ਕਈ ਵਾਰੀ ਵੇਖਾ ਵੇਖੀ ਬੰਧਨਾਂ ਵਿੱਚ ਐਸਾ ਵੱਧ ਜਾਂਦਾ ਹੈ ਕਿ ਗੁਰੂ ਦੇ ਸਿਧਾਂਤ, ਗੁਰੂ ਦੀ ਦਿੱਤੀ ਰਹਿਣੀ ਰਹਿਤ, ਗੁਰੂ ਵੱਲੋਂ ਦਰਸਾਇਆ ਹੋਇਆ ਜੀਵਨ ਸਾਨੂੰ ਛੱਡਣਾ ਪੈ ਜਾਂਦਾ। ਸਾਡੇ ਅਨੇਕਾਂ ਹੀ ਸਮਾਜ ਦੇ ਘਰਾਂ ਦੇ ਸੋਹਣੇ ਸੋਹਣੇ ਐਸੇ ਸਮਾਗਮ, ਐਸੇ ਪ੍ਰੋਗਰਾਮ ਜਿਹੜੇ ਗੁਰੂ ਦੀ ਮੱਤ ਅਨੁਸਾਰ ਨਿਭਾਏ ਜਾ ਸਕਦੇ ਆ, ਪਰ ਕਿਉਂਕਿ ਅਸੀਂ ਬੰਧਨਾਂ ਵਿੱਚ ਵੱਧ ਕੇ ਰਹਿੰਦੇ ਹਾਂ, ਇਸ ਕਰਕੇ ਗੁਰਸਿੱਖਾਂ ਦਾ ਵਿਆਹ ਹੋਵੇ, ਗੁਰਸਿੱਖਾਂ ਦੇ ਬੱਚੇ ਬੱਚੀ ਦਾ ਆਨੰਦ ਕਾਰਜ ਹੋਵੇ ਤੇ ਉੱਥੇ ਵੀ ਸ਼ਰਾਬਾਂ ਵਰਤ ਜਾਂਦੀਆਂ ਕਿਉਂਕਿ ਲੋਕਾਂ ਨੂੰ ਕੁਛ ਕਰਨਾ ਪੈਂਦਾ। ਸਤਿਗੁਰੂ ਗਰੀਬ ਨਿਵਾਜ ਆਖਦੇ ਓਨੀ ਦੁਨੀਆਂ ਤੋੜੇ ਬੰਧਨਾਂ। ਲੋਕ ਕੀ ਕਹਿੰਦੇ ਨੇ, ਲੋਕ ਕਿਵੇਂ ਖੁਸ਼ ਹੁੰਦੇ ਨੇ, ਲੋਕ ਕਿਵੇਂ ਪ੍ਰਸੰਨ ਹੁੰਦੇ ਨੇ, ਲੋਕਾਂ ਨੂੰ ਕਿਵੇਂ ਸਹਿਮਤ ਕੀਤਾ ਜਾ ਸਕਦਾ, ਆਪਣੇ ਬੱਲੇ ਬੱਲੇ ਲੋਕਾਂ ਤੋਂ ਕਿਵੇਂ ਕਰਵਾਈ ਜਾ ਸਕਦੀ ਆ, ਉਹ ਇਹਨਾਂ ਖਿਆਲਾਂ ਤੋਂ ਉੱਤੇ ਉੱਠ ਜਾਂਦੇ। ਓਨੀ ਦੁਨੀਆਂ ਤੋੜੇ ਬੰਧਨਾਂ, ਅੰਨ ਪਾਣੀ ਥੋੜਾ ਖਾਇਆ। ਉਹ ਅੰਨ ਪਾਣੀ ਥੋੜਾ ਖਾਇਆ, ਥੋੜੇ ਖਾਏ ਦਾ ਮਤਲਬ ਲੋੜ ਮੁਤਾਬਕ ਖਾਂਦੇ ਆ, ਜਾਂ ਫਿਰ ਇੰਜ ਕਹਿ ਲਈਏ ਖਾਣ ਵਾਸਤੇ ਨਹੀਂ ਜਿਉਂਦੇ ਕਿ ਅਸੀਂ ਖਾਣਾ ਹੀ ਖਾਣਾ ਆ, ਖਾਣ ਵਾਸਤੇ ਨਹੀਂ ਜਿਉਂਦੇ, ਉਹ ਜਿਉਣ ਵਾਸਤੇ ਖਾਂਦੇ ਆ। ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜਿਉਣ ਵਾਸਤੇ ਕੀ ਖਾਣਾ ਚਾਹੀਦਾ ਹੈ, ਕਿੰਨਾ ਕੁ ਖਾਣਾ ਚਾਹੀਦਾ ਹੈ, ਉਹ ਲੋੜ ਮੁਤਾਬਕ ਜਿਉਣ ਵਾਸਤੇ ਖਾਂਦੇ ਆ, ਨਾ ਕਿ ਖਾਣ ਵਾਸਤੇ ਜਿਉਂਦੇ। ਅੰਨ ਪਾਣੀ ਥੋੜਾ ਖਾਇਆ ਤੋਂ ਬਖਸ਼ੀਸ਼ੀ ਅਗਲਾ। ਹੇ ਮੇਰੇ ਮਾਲਕ ਜੀ, ਵਾਹਿਗੁਰੂ ਜੀ, ਤੁਸੀਂ ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਹੋ। ਤੋਂ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜੇ ਸਵਾਇਆ, ਵਡਿਆਈ ਵੱਡਾ ਪਾਇਆ। ਇਸ ਤਰ੍ਹਾਂ ਵਡਿਆਈਆਂ ਕਰਦਿਆਂ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾਉਂਦਿਆਂ ਉਹ ਵੱਡਾ ਸਾਰੀ ਸ੍ਰਿਸ਼ਟੀ ਦਾ ਮਾਲਕ ਜੀਵਨ ਵਿੱਚ ਆ ਵਸਦਾ ਹੈ, ਉਹਦੇ ਗੁਣ ਜੀਵਨ ਵਿੱਚ ਆ ਬਣਦੇ ਹਨ, ਲਗਾਤਾਰ ਜੀਵਨ ਸੱਚ ਦੇ ਆਧਾਰ ਤੇ ਬਣ ਜਾਂਦਾ ਹੈ। ਸਤਿਗੁਰੂ ਇਸੇ ਕਰਕੇ ਸਾਨੂੰ ਉਪਦੇਸ਼ ਦਿੰਦੇ ਤੇ ਆਖਦੇ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ। ਇਹ ਕੁਟੰਬ ਦਾ ਅਰਥ ਹੈ ਪਰਿਵਾਰ, ਇਹ ਜਿਹੜਾ ਤੂੰ ਪਰਿਵਾਰ ਦੇਖਦਾ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਈਰਖਾ ਨਫ਼ਰਤ ਇਤਿਆਦਿਕ ਜਿਹੜਾ ਤੂੰ ਆਪਣਾ ਪਰਿਵਾਰ ਬਣਾਇਆ ਹੋਇਆ, ਇਹ ਸਚਿਆਰਾ ਜੀਵਨ ਬਣਾਉਣ ਵਾਸਤੇ ਸਾਥ ਨਹੀਂ ਨਿਭਦਾ, ਇਹ ਸਚਿਆਰੇ ਜੀਵਨ ਤੱਕ ਪਹੁੰਚਾਉਂਦਾ ਨਹੀਂ, ਇਹ ਪਰਿਵਾਰ ਬੜਾ ਮਾੜਾ ਹੈ, ਇਹਨੂੰ ਪਰਿਵਾਰ ਆਪਣਾ ਨਾ ਸਮਝ, ਇਹ ਤੇਰਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਨਫ਼ਰਤ ਇਹ ਲਗਾਤਾਰ ਤੈਨੂੰ ਡੋਬਣਗੇ, ਬਰਬਾਦ ਕਰ ਦੇਣਗੇ, ਤੇਰਾ ਪਰਿਵਾਰ ਤੇ ਹੈ ਸਤ ਸੰਤੋਖ ਦਇਆ ਧਰਮ ਧੀਰਜ, ਇਹਨਾਂ ਦੈਵੀ ਗੁਣਾਂ ਨੂੰ ਆਪਣਾ ਪਰਿਵਾਰ ਬਣਾ, ਇਹਨਾਂ ਦੈਵੀ ਗੁਣਾਂ ਨੂੰ ਪਰਿਵਾਰ ਬਣਾਏਗਾ ਤੇ ਗੁਰੂ ਪਿਆਰਿਆ ਸੱਚਮੁੱਚ ਜੀਵਨ ਸਚਿਆਰ ਪਦਵੀ ਤੱਕ ਪਹੁੰਚ ਜਾਏਗਾ। ਸਤਿਗੁਰੂ ਨੇ ਬਾਣੀ ਚ ਕਹਿਤਾ ਪਰਿਵਾਰ ਹੈ ਇਹ ਸਾਡਾ, ਮਤ ਮਾਤਾ ਸੰਤੋਖ ਪਿਤਾ, ਇਹ ਸਾਡਾ ਆਪਣਾ ਇੱਕ ਪਰਿਵਾਰ ਹੈ, ਇੱਕ ਸਾਡਾ ਸਮਾਜਿਕ ਰਿਸ਼ਤਾ ਹੈ ਜਿੱਥੇ ਪੁੱਤਰ ਧੀਆਂ ਮਾਂ ਬਾਪ ਭੈਣ ਭਰਾ ਤੇ ਹੋਰ ਬਾਕੀ ਸਾਰੇ ਆਉਂਦੇ ਹੈ। ਇੱਕ ਸਾਡਾ ਅਧਿਆਤਮਕ ਰਿਸ਼ਤਾ ਹੈ ਜਿਹੜਾ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ, ਸਾਡੇ ਕੋਲ ਇੱਕ ਸੰਸਾਰਿਕ ਮਾਂ ਹੈ ਪਰ ਜੇ ਅਸੀਂ ਸਚਿਆਰਾ ਜੀਵਨ ਬਣਾਉਣਾ ਹੈ, ਸੇਵਕ ਵਾਲਾ ਜੀਵਨ ਜਿਉਣਾ ਹੈ ਤਾਂ ਸਾਨੂੰ ਇਹ ਧਿਆਨ ਗੁਰੂ ਦੀ ਬਾਣੀ ਰਾਹੀਂ ਦੇਣਾ ਪਏਗਾ, ਮਤ ਮਾਤਾ ਸੰਤੋਖ ਪਿਤਾ, ਤਾਂ ਹੀ ਤੇ ਭਾਈ ਅਸੀਂ ਸੇਵਕ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ। ਗਰੀਬ ਨਿਵਾਜ ਸਤਿਗੁਰੂ ਤਾਂ ਹੀ ਉਹ ਕਹਿੰਦੇ ਆ, ਇਹ ਜਿਹੜਾ ਕੁਟੰਬ ਤੋਂ ਦੇਖ ਰਿਹਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਾਸਾ ਤ੍ਰਿਸ਼ਨਾ ਈਰਖਾ ਨਫ਼ਰਤ ਇਤਿਆਦਿਕ ਜਿਸ ਨੂੰ ਤੂੰ ਪਰਿਵਾਰ ਬਣਾਇਆ ਹੋਇਆ, ਇਹ ਤੇਰਾ ਆਪਣਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ, ਇਹ ਤੈਨੂੰ ਬਰਬਾਦ ਕਰ ਦੇਣਗੇ, ਇਹਨਾਂ ਵੱਲ ਨਾ ਲੱਗ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀ, ਇਸ ਨਾਲ ਕਿਉਂ ਚਿੱਤ ਲਾਈਏ, ਜਿਸ ਚੀਜ਼ ਨੇ ਨਾਲ ਹੀ ਨਹੀਂ ਨਿਭਣਾ, ਜਿਸ ਚੀਜ਼ ਨੇ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਵਿੱਚ ਸੱਚ ਵਾਲੀ ਕਚਹਿਰੀ ਵਿੱਚ ਸਾਥ ਹੀ ਨਹੀਂ ਦੇਣਾ, ਜਿਸ ਪਰਿਵਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਜੀਵਨ ਨੂੰ ਮੁਕਤ ਕਰਨ ਦੀ ਥਾਂ ਤੇ ਬੰਧਨਾਂ ਵਿੱਚ ਬੰਨ ਦੇਣਾ ਹੈ, ਖੁਆਰੀ ਦਾ ਸਾਹਮਣਾ ਕਰਨ ਵੱਲ ਤੋਰ ਦੇਣਾ ਹੈ, ਉਸ ਨਾਲ ਚਿੱਤ ਨਾ ਲਾਇਆ ਕਰ, ਚਿੱਤ ਆਪਣਾ ਨਿਰੰਕਾਰ ਨਾਲ ਲਾ, ਚਿੱਤ ਨੂੰ ਨਿਰੰਕਾਰ ਨਾਲ ਲਾ ਕੇ ਨਿਰੰਕਾਰ ਦੇ ਗੁਣਾਂ ਦੇ ਮੁਤਾਬਕ ਜ਼ਿੰਦਗੀ ਬਤੀਤ ਕਰ। ਗਰੀਬ ਨਵਾਜ ਆਖਦੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਮੂਲੇ ਦਾ ਅਰਥ ਹੈ ਭੁੱਲ ਕੇ ਵੀ ਇਹੋ ਜਿਹਾ ਕੰਮ ਨਾ ਕਰ ਜਿਤ ਅੰਤ ਪਛੋਤਾਈਐ, ਜਿਸ ਨਾਲ ਪਛਤਾਉਣਾ ਪੈ ਜਾਏ, ਜਿਸ ਨਾਲ ਜ਼ਿੰਦਗੀ ਦੇ ਵਿਚ ਖੁਆਰੀ ਭਰ ਜਾਏ, ਲਗਾਤਾਰ ਕਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਏ, ਜੀਵਨ ਕਰੋਧੀ ਹੋ ਜਾਏ, ਕਾਮੀ ਹੋ ਜਾਏ, ਹੰਕਾਰੀ ਹੋ ਜਾਏ, ਲੋਭ ਨਾਲ ਗ੍ਰਸਿਆ ਜਾਏ, ਇਹੋ ਜਿਹਾ ਜੀਵਨ ਕੀ ਕਰਨਾ ਹੈ। ਲੋਭ ਗ੍ਰਸਿਆ ਜੀਵਨ ਪਛਤਾਉਂਦਾ ਹੀ ਹੈ ਨਾ, ਕਾਮੀ ਜੀਵਨ ਪਛਤਾਉਂਦਾ ਹੀ ਹੈ ਨਾ। ਕ੍ਰੋਧ ਕਰਨ ਵਾਲਾ ਜਦੋਂ ਕ੍ਰੋਧ ਕਰਦਾ ਹੈ ਤਾਂ ਸਮਝਦਾ ਹੈ ਮੇਰੇ ਵਰਗਾ ਤਾਕਤਵਰ ਕੋਈ ਨਹੀਂ, ਮੇਰੇ ਅੱਗੇ ਝੁਕਦੇ ਹੈ, ਮੇਰੇ ਅੱਗੇ ਸਾਰੇ ਡਰਦੇ ਹੈ। ਪਰ ਅਖੀਰ ਜੇ ਅਸੀਂ ਧਿਆਨ ਨਾਲ ਵੇਖਣ ਦੀ ਕੋਸ਼ਿਸ਼ ਕਰਾਂਗੇ, ਜਦੋਂ ਕ੍ਰੋਧ ਚੜ੍ਹਦਾ ਹੈ ਤਾਂ ਬੜਾ ਰੋਹ ਨਾਲ, ਬੜੇ ਫਖਰ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਰੇ ਡਰਦੇ, ਸਾਰੇ ਝੁਕਦੇ ਹੈ। ਪਰ ਜਿਸ ਵਕਤ ਉਹ ਕ੍ਰੋਧ ਉਤਰਦਾ ਹੈ, ਕ੍ਰੋਧ ਸ਼ਾਂਤ ਹੁੰਦਾ ਹੈ, ਬੰਦੇ ਨੂੰ ਆਪਣੇ ਆਪ ਵਿਚ ਪਛਤਾਵਾ ਹੋ ਜਾਂਦਾ ਹੈ। ਬੰਦਿਆਂ ਨੂੰ, ਬਹੁਤਿਆਂ ਨੂੰ ਇਹ ਲਗਾਤਾਰ ਫਿਕਰ ਬਣ ਜਾਂਦਾ ਹੈ ਮੈਂ ਏਡੀ ਵੱਡੀ ਗਲਤੀ ਕਿਉਂ ਕੀਤੀ, ਗਲਤੀ ਕੁਝ ਵੀ ਨਹੀਂ ਸੀ, ਐਵੇਂ ਹੀ ਗੁੱਸਾ ਆ ਗਿਆ, ਐਵੇਂ ਹੀ ਮੈਂ ਇੰਨਾ ਭੜਕ ਗਿਆ, ਐਵੇਂ ਹੀ ਇੰਨਾ ਜ਼ਿਆਦਾ ਗੁੱਸੇ ਵਿਚ ਮੈਂ ਬੋਲ ਗਿਆ, ਬਾਅਦ ਵਿਚ ਪਛਤਾਉਣਾ ਵੀ ਪੈਂਦਾ ਹੈ। ਸਤਿਗੁਰੂ ਇਸੇ ਕਰਕੇ ਕਿਰਪਾ ਕਰਦੇ ਸਾਡੇ ਤੇ, ਪਰ ਸਮਝਾਉਂਦੇ ਹੈ ਕਿ ਭਾਈ ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੋ ਕਿ ਆਪਣਾ ਪਰਿਵਾਰ ਛੱਡ ਕੇ ਤੇ ਤੁਸੀਂ ਦੂਜਿਆਂ ਦੁਸ਼ਮਣਾਂ ਦੇ ਨਾਲ ਲਗਾਤਾਰ ਆਪਣੀ ਸਾਂਝ ਪਾ ਕੇ ਰੱਖੋ। ਦੁਸ਼ਮਣ ਸਾਡੇ ਇਹ ਵਿਕਾਰ ਹਨ ਤੇ ਸਾਡੇ ਆਪਣੇ ਮਿੱਤਰ ਇਹ ਦੈਵੀ ਗੁਣ ਹਨ ਜਿਹੜੇ ਸਾਨੂੰ ਰੱਬ ਵਾਲੇ ਪਾਸੇ ਨੂੰ ਲੈ ਕੇ ਤੁਰਦੇ ਹਨ। ਸਤਿਗੁਰੂ ਇਸੇ ਕਰਕੇ ਸਾਨੂੰ ਵਾਰ ਵਾਰ ਗੁਰਬਾਣੀ ਦੇ ਰਾਹੀਂ ਵੀ ਪ੍ਰੇਰਣਾ ਦੇ ਕੇ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੋੜਨ ਦਾ ਯਤਨ ਕਰਦੇ ਹੈ। ਔਰ ਗਰੀਬ ਨਵਾਜ ਸਮਝਾਉਂਦੇ ਆ, ਭਾਈ ਅਸਾਂ ਤਾਂ ਉਹ ਜੀਵਨ ਜਿਉਣਾ ਹੈ ਜਿਹੜਾ ਸਾਨੂੰ ਸਚਿਆਰ ਪਦਵੀ ਤੱਕ ਲੈ ਜਾਏ, ਜਿਹੜਾ ਸਾਨੂੰ ਸਚਿਆਰ ਜੀਵਨ ਵਾਲੇ ਸੱਚਮੁੱਚ ਹੀ ਗੁਣਾਂ ਨਾਲ ਭਰ ਦੇ, ਅਸਾਂ ਤਾਂ ਉੱਥੇ ਸਾਂਝ ਪਾਉਣੀ ਹੈ। ਹੁਣ ਗਰੀਬ ਨਵਾਜ ਸਤਿਗੁਰੂ ਸਾਨੂੰ ਸਮਾਜਿਕ ਤੌਰ ਤੇ ਵੀ ਸਮਝਾਉਂਦੇ ਹੈ ਤੇ ਆਖਦੇ ਹੈ, ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਉਹ ਸੱਜਣ ਹੈ, ਉਹੋ ਹੀ ਮਿੱਤਰ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ। ਜਿਹੜਾ ਸਾਨੂੰ ਗੁਰੂ ਨਾਲ ਨਹੀਂ ਜੋੜਦਾ ਉਹ ਸਾਡਾ ਮਿੱਤਰ ਨਹੀਂ ਹੈ। ਜਿਹੜਾ ਗੁਰੂ ਤੋਂ ਦੂਰ ਲਿਜਾਂਦਾ ਹੈ, ਗੁਰੂ ਦੇ ਰਾਹ ਤੋਂ ਭਟਕਾਉਂਦਾ ਹੈ, ਉਹ ਸਾਡਾ ਮਿੱਤਰ ਨਹੀਂ ਹੋ ਸਕਦਾ। ਪਰ ਸਾਡੀ ਆਪਣੀ ਸੋਚਣੀ, ਸਾਡੇ ਆਪਣੇ ਖਿਆਲ, ਸਾਡਾ ਆਪਣਾ ਰਹਿਣ ਸਹਿਣ ਜੋ ਬਣ ਚੁੱਕਾ ਹੈ, ਅਸੀਂ ਜੋ ਗੁਰੂ ਵੱਲ ਨੂੰ ਪ੍ਰੇਰਨਾ ਕਰਦਾ ਹੈ ਉਸ ਨੂੰ ਦੁਸ਼ਮਣ ਸਮਝਦੇ ਹਾਂ। ਐਵੇਂ ਛੱਡ ਪਰਾਂ ਕੀ ਕਰਨਾ ਗੁਰਦੁਆਰੇ ਜਾ ਕੇ, ਕੀ ਕਰਨਾ ਬਾਣੀ ਪੜ੍ਹ ਕੇ? ਕੋਈ ਬਾਣੀ ਪੜ੍ਹਨ ਵੱਲ ਪ੍ਰੇਰਨਾ ਕਰੇ ਸਾਨੂੰ ਬੁਰਾ ਲੱਗਦਾ ਹੈ, ਛੱਡ ਪਰਾਂ ਬਾਣੀ ਪੜ੍ਹ ਲਾਂਗੇ। ਬਥੇਰੇ ਬਾਣੀ ਪੜ੍ਹਨ ਵਾਲੇ ਵੇਖੇ ਹੈ, ਕੀ ਕਰਨੀ ਹੈ ਬਾਣੀ ਪੜ੍ਹ ਕੇ, ਕੀ ਕਰਨਾ ਗੁਰਦੁਆਰੇ ਜਾ ਕੇ? ਕੋਈ ਗੱਲ ਨਹੀਂ, ਵਿਹਲੇ ਹੋਵਾਂਗੇ ਤੇ ਗੁਰਦੁਆਰੇ ਚਲੇ ਜਾਵਾਂਗੇ। ਜੇ ਕੋਈ ਸਾਨੂੰ, ਸਾਡੇ ਸਮਾਜ ਦੀ ਇਹ ਸੋਚ ਹੈ, ਖਿਮਾ ਕਰ ਦੇਣਾ, ਜੇ ਕੋਈ ਸਾਨੂੰ ਇਹ ਕਵੇ ਕਿ ਆਪਾਂ ਕਿਸੇ ਥਾਂ ਤੇ ਜਾ ਕੇ ਕੋਈ ਨਸ਼ਾ ਕਰੀਏ ਤੇ ਸਾਡੇ ਲੋਕ ਉਹਨੂੰ ਸਮਝਦੇ ਆ ਮਿੱਤਰ ਹੈ, ਇਹ ਬਹੁਤ ਵਧੀਆ ਹੈ, ਆਪਣੀ ਜੇਬ ਵਿੱਚੋਂ ਖਰਚਾ ਕਰਕੇ ਮੇਰਾ ਇਹ ਸਾਥ ਦਿੰਦਾ ਹੈ, ਮੇਰਾ ਬੜਾ ਧਿਆਨ ਰੱਖਦਾ ਹੈ, ਜੇ ਸਾਨੂੰ ਹੋਰ ਗਲਤ ਪਾਸੇ ਕੋਈ ਲੈ ਕੇ ਜਾਏ ਅਸੀਂ ਉਸ ਨੂੰ ਆਪਣਾ ਮਿੱਤਰ ਸਮਝਦੇ ਹਾਂ। ਪਰ ਸਤਿਗੁਰੂ ਦੀ ਬਾਣੀ ਸਾਨੂੰ ਇਸ ਦ੍ਰਿਸ਼ਟੀ ਨੂੰ ਬਦਲਣ ਦਾ ਲਗਾਤਾਰ ਉਪਦੇਸ਼ ਦੇ ਕੇ ਸਤਿਗੁਰੂ ਆਖਦੇ, ਨਹੀਂ, ਮਿੱਤਰ ਨਹੀਂ ਹੈ ਜਿਹੜਾ ਜੀਵਨ ਚ ਬੁਰਾਈਆਂ ਦੀ ਗੱਲ ਕਰਦਾ ਹੈ, ਜੀਵਨ ਵਿਚ ਔਗਣ ਭਰਦਾ ਹੈ, ਜਾਂ ਇਹ ਕਹਿੰਦਾ ਹੈ ਕੋਈ ਗੱਲ ਨੀ ਕਰ ਲਾ, ਕੋਈ ਗੱਲ ਨੀ ਸਿਰਫ ਮੈਨੂੰ ਹੀ ਪਤਾ, ਮੈਂ ਹੋਰ ਕਿਸੇ ਨੂੰ ਨਹੀਂ ਦੱਸਦਾ, ਉਹ ਮਿੱਤਰ ਨਹੀਂ ਹੋ ਸਕਦਾ, ਉਹ ਦੋਸ਼ੀ ਹੈ, ਉਹ ਲਗਾਤਾਰ ਦੁਸ਼ਮਣ ਹੈ, ਉਹ ਜ਼ਿੰਦਗੀ ਦੇ ਅੰਦਰ ਪਾਪ ਵਾਸਤੇ ਪ੍ਰੇਰਨਾ ਕਰ ਰਿਹਾ ਹੈ। ਪਰ ਸਤਿਗੁਰੂ ਗਰੀਬ ਨਵਾਜ ਆਖਦੇ, ਨਹੀਂ, ਮਿੱਤਰ ਬਣਾਉਣਾ ਹੈ, ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮ ਕਹੋ ਹਰ ਨਾਮ ਚਿਤਾਰੇ। ਜਿਹੜਾ ਸਾਨੂੰ ਗੁਰੂ ਵੱਲ ਧਿਆਨ ਦਿਵਾਉਂਦਾ ਹੈ, ਗੁਰੂ ਵੱਲ ਪ੍ਰੇਰਿਤ ਕਰਦਾ ਹੈ, ਉਹ ਸਾਡਾ ਅਸਲੀ ਸੱਜਣ ਹੈ, ਮਿੱਤਰ ਹੈ, ਸੱਚਾ ਮਿੱਤਰ ਹੈ। ਸਤਿਗੁਰੂ ਗਰੀਬ ਨਵਾਜ ਸਾਡੇ ਤੇ ਬਖਸ਼ਿਸ਼ ਕਰਦੇ ਹੈ ਔਰ ਸਾਨੂੰ ਪ੍ਰੇਰਣਾ ਦਿੰਦੇ ਹੈ ਕਿ ਭਾਈ ਆਓ ਅਸੀਂ ਉਹ ਕੰਮ ਆਪਣੇ ਜੀਵਨ ਵਿਚ ਧਾਰਨ ਕਰੀਏ ਜਿਨ੍ਹਾਂ ਕੰਮਾਂ ਨਾਲ ਸਾਡਾ ਗੁਰੂ ਦੇ ਦਰ ਤੇ ਫਖਰ ਨਾਲ ਸਿਰ ਉੱਚਾ ਹੋ ਜਾਏ, ਸਾਡਾ ਮੁੱਖ ਉਜਲਾ ਹੋ ਜਾਏ। ਜਿੱਥੇ ਗੁਰੂ ਦੇ ਦਰ ਤੇ ਉਜਲਾ ਹੋਏਗਾ ਮੁੱਖ, ਉੱਥੇ ਸਾਨੂੰ ਸਮਾਜ ਦੇ ਵਿਚ ਵੀ ਲਗਾਤਾਰ ਚੰਗੀਆਂ ਬਾਤਾਂ ਦਾ ਸਾਹਮਣਾ ਕਰਨਾ ਪਏਗਾ। ਲੋਕ ਸਾਡੇ ਨਾਲ ਖਲੋਣ ਵਾਸਤੇ ਤਿਆਰ ਹੋ ਜਾਣਗੇ। ਜਿੱਥੇ ਸੱਚ ਦੇ ਨਾਲ ਸਾਡਾ ਆਪਣਾ ਭਲਾ, ਉੱਥੇ ਦੂਜਿਆਂ ਦਾ ਵੀ ਭਲਾ ਹੋ ਸਕਦਾ ਹੈ। ਤਾਂਹੀਓ ਗਰੀਬ ਨਿਵਾਜ ਸਤਿਗੁਰੂ ਸਾਨੂੰ ਪਾਵਨ ਬਾਣੀ ਦੇ ਰਾਹੀਂ ਇਹ ਵੀ ਉਪਦੇਸ਼ ਦਿੰਦੇ ਹੈ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਦੇ ਕਾਰਨ ਨਾਲ ਕੋਈ ਫਾਇਦਾ ਨਹੀਂ ਨਿਕਲਦਾ ਸਗੋਂ ਨੁਕਸਾਨ ਹੋ ਜਾਂਦਾ ਹੈ, ਸੇ ਕੰਮਣੇ ਵਿਸਾਰ, ਉਹ ਕੰਮ ਛੱਡ ਦੇ, ਉਹਨਾਂ ਕੰਮਾਂ ਨਾਲੋਂ ਆਪਣਾ ਸੰਬੰਧ ਤੋੜ ਲੈ, ਉਹਨਾਂ ਕੰਮਾਂ ਵੱਲ ਨਾ ਧਿਆਨ ਦਿਆ ਕਰ ਜਿਨ੍ਹਾਂ ਕੰਮਾਂ ਦੇ ਨਾਲ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਸਾਈਂ ਦੇ ਦਰਬਾਰ ਵਿਚ ਸ਼ਰਮਿੰਦਾ ਹੋਣਾ ਪਵੇ, ਮਾਲਕ ਦੇ ਦਰਬਾਰ ਵਿਚ ਸਿਰ ਝੁਕਾਉਣਾ ਪੈ ਜਾਏ, ਮਾਲਕ ਦੇ ਦਰਬਾਰ ਵਿਚ ਮੂੰਹ ਪਾਸੇ ਕਰਨਾ ਪੈ ਜਾਏ, ਸੱਚ ਦਾ ਸਾਹਮਣਾ ਕਰਨ ਜੋਗੇ ਨਾ ਰਹਿ ਜਾਈਏ, ਇਹੋ ਜਿਹੇ ਕੰਮ ਨਾ ਕਰਿਆ ਕਰ। ਪਰ ਗੁਰੂ ਸਵਾਰਿਓ, ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹੋ ਜਿਹਾ ਪਿਆਰਾ ਉਪਦੇਸ਼ ਦੇ ਕੇ ਇੱਕ ਸੱਚੇ ਸੁੱਚੇ ਇਮਾਨਦਾਰੀ ਵਾਲੇ ਭਲੇ ਜੀਵਨ ਦੀ ਪ੍ਰੇਰਣਾ ਕਰਦੀ ਹੈ। ਪਰ ਜਦੋਂ ਹੁਣ ਅਸੀਂ ਬਾਣੀ ਪੜ੍ਹਦੇ ਹੀ ਨਹੀਂ, ਬਾਣੀ ਸੁਣਦੇ ਹੀ ਨਹੀਂ, ਬਾਣੀ ਤੋਂ ਇਹ ਸੁੱਚਾ ਜੀਵਨ ਸੱਚਾ ਜੀਵਨ ਲੈਣ ਨੂੰ ਤਿਆਰ ਹੀ ਨਹੀਂ, ਤਾਂ ਫਿਰ ਸਾਨੂੰ ਇਹ ਵੀ ਧਿਆਨ ਰੱਖ ਲੈਣਾ ਚਾਹੀਦਾ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਈ ਜਿਉ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਵਿਚ ਇੱਕ ਪਾਸਿਓਂ ਫੂਕ ਮਾਰੀ ਦੂਜੇ ਪਾਸੇ ਨਿਕਲ ਜਾਂਦੀ ਹੈ, ਹੁਣ ਜੇ ਸਾਡੇ ਜੀਵਨ ਵਿਚ ਵੀ ਇਹੋ ਜਿਹਾ ਲਗਾਤਾਰ ਦਾ ਸਿਲਸਿਲਾ ਬਣ ਜਾਏ, ਇੱਕ ਕੰਨੋਂ ਸੁਣਿਆ ਦੂਜੇ ਕੰਨ ਕੱਢ ਦਿੱਤਾ, ਜੇ ਸਤਿਗੁਰੂ ਨੇ ਸੱਚ ਵੱਲ ਪ੍ਰੇਰਣਾ ਕੀਤੀ ਹੈ, ਗੁਣਾਂ ਵੱਲ ਪ੍ਰੇਰਣਾ ਕੀਤੀ ਹੈ, ਸਤ ਸੰਤੋਖ ਦਇਆ ਧਰਮ ਦੀ ਲਗਾਤਾਰ ਗੁੜਤੀ ਦਿੱਤੀ ਹੈ, ਤਾਂ ਸਾਨੂੰ ਉਹ ਅਪਣਾਉਣਾ ਚਾਹੀਦਾ, ਇਸ ਪਾਸੇ ਧਿਆਨ ਦੇਣਾ ਚਾਹੀਦਾ। ਤਾਂ ਹੀ ਗਰੀਬ ਨਿਵਾਜ ਸਤਿਗੁਰੂ ਆਖਦੇ ਆ, ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਹੇ ਮੇਰੇ ਮਨ, ਤੂੰ ਸਤਿਗੁਰੂ ਦਾ ਉਪਦੇਸ਼ ਸੁਣ, ਸਤਿਗੁਰੂ ਦਾ ਉਪਦੇਸ਼ ਹੀ ਤੇਰਾ ਹਾਲਤ ਪਲਤ ਸਵਾਰ ਸਕਦਾ ਹੈ। ਸਤਿਗੁਰੂ ਦਾ ਇਹ ਸੋਹਣਾ ਉਪਦੇਸ਼ ਤੈਨੂੰ ਹੁਣ ਵੀ ਤੇ ਭਵਿੱਖ ਵਿਚ ਆਉਣ ਵਾਲੇ ਸਮੇਂ ਵਿਚ ਵੀ ਸੋਹਣਾ ਸੁਚੱਜਾ ਜੀਵਨ ਦੇ ਸਕਦਾ ਹੈ। ਇਸ ਕਰਕੇ ਗੁਰੂ ਦਾ ਉਪਦੇਸ਼ ਤੂੰ ਸੁਣਿਆ ਕਰ। ਤੇ ਸਤਿਗੁਰੂ ਦੀ ਬਾਣੀ ਨੇ ਪਿਆਰਾ ਜਿਹਾ ਉਪਦੇਸ਼ ਦਿੰਦਿਆਂ ਗੁਰਸਿੱਖ ਨੂੰ ਵਡਿਆਈ ਦਿੱਤੀ ਤੇ ਆਖਿਆ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਸਿੱਖਾਂ ਨੇ ਸਤਿਗੁਰੂ ਦਾ ਉਪਦੇਸ਼ ਕੰਨਾਂ ਨਾਲ ਸੁਣ ਲਿਆ ਜੋ ਮੇਰੇ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਸਤਿਗੁਰੂ ਦਾ ਭਾਣਾ ਸਤਿਗੁਰੂ ਦਾ ਹੁਕਮ ਭਲਾ ਕਰਕੇ ਮੰਨ ਲਿਆ, ਤਿੰਨ ਚੜੀ ਚਵਗਣ ਬੰਨੇ, ਉਹਨਾਂ ਦੀ ਜ਼ਿੰਦਗੀ ਅੰਦਰ ਚਾਰ ਗੁਣਾ ਹੋਰ ਰੰਗ ਪਿਆਰ ਰਹਿਮਤ ਬਖਸ਼ਿਸ਼ ਵੱਧ ਗਈ, ਖੇੜਾ ਵੱਧ ਗਿਆ, ਆਨੰਦ ਹੋਰ ਭਰ ਗਿਆ। ਤੇ ਸਤਿਗੁਰੂ ਆਖਦੇ, ਇਹ ਚਾਲ ਨਿਰਾਲੀ ਗੁਰਮੁਖੀ, ਇਹ ਗੁਰਮੁਖਾਂ ਦੀ ਨਿਰਾਲੀ ਚਾਲ ਹੈ ਭਾਈ, ਇਹ ਸੋਹਣੀ ਚਾਲ ਹੈ, ਗੁਰੂ ਦੇ ਸਨਮੁਖ ਹੋ ਕੇ ਬਣ ਜਾਂਦੀ ਜੇ ਅਸੀਂ ਗੁਰੂ ਦੇ ਸਨਮੁਖ ਹੋਣਾ ਸਿੱਖ ਲਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਹੁਣ ਧਿਆਨ ਦੇਣਾ ਹੋਰ ਵੀ, ਅਸੀਂ ਜੇ ਸਤਿਗੁਰੂ ਦਾ ਉਪਦੇਸ਼ ਸੁਣੀਏ ਤੇ ਸਤਿਗੁਰੂ ਹੋਰ ਕੀ ਆਖਦੇ ਆ ਬਾਣੀ ਚ? ਗਰੀਬ ਨਿਵਾਜ ਆਖਦੇ, ਸਾ ਧਰਤੀ ਭਈ ਹਰਿਆਵਲੀ। ਇਹ ਧਰਤੀ, ਧਰਤੀ ਕਿਹੜੀ? ਇਹ ਹਿਰਦੇ ਦੀ ਧਰਤੀ, ਇਹ ਹਰੀ ਹੋ ਗਈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਜਿਨ੍ਹਾਂ ਨੇ ਸਤਿਗੁਰੂ ਨੂੰ ਦੇਖ ਲਿਆ ਭਾਵ ਸਤਿਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਅੰਗ ਬਣਾ ਲਿਆ, ਸੱਚਮੁੱਚ ਹੀ ਉਹ ਹਰੇ ਭਰੇ ਹੋ ਜਾਂਦੇ ਆ। ਹਰੇ ਭਰੇ ਦਾ ਅਰਥ ਹੈ ਖੇੜੇ ਵਾਲੇ ਹੋ ਜਾਂਦੇ ਆ, ਜੀਵਨ ਵਿਚ ਖੇੜਾ ਹੀ ਖੇੜਾ ਆ ਜਾਂਦਾ ਹੈ, ਉਦਾਸੀ ਨੱਸ ਜਾਂਦੀ ਹੈ, ਚਿੰਤਾ ਨੱਸ ਜਾਂਦੀ ਹੈ, ਫਿਕਰ ਦੌੜ ਜਾਂਦਾ ਹੈ, ਜੀਵਨ ਵਿਚ ਕੇਵਲ ਖੇੜਾ ਹੀ ਖੇੜਾ ਰਹਿ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਸਾਨੂੰ ਇਹੋ ਜਿਹਾ ਜੀਵਨ ਜਿਉਣ ਲਈ ਬਖਸ਼ਿਸ਼ ਕਰਦੇ ਹੈ, ਉਪਦੇਸ਼ ਦਿੰਦੇ ਹੈ ਕਿ ਆਓ ਭਾਈ ਅਸੀਂ ਰਲ ਮਿਲ ਕੇ ਸਤਿਗੁਰੂ ਦੇ ਇਸ ਉਪਦੇਸ਼ ਨੂੰ ਜੀਵਨ ਦੇ ਵਿਚ ਵਸਾ ਲਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ, ਤੇਰੇ ਨਾਲ ਹੋਏਗਾ, ਹਰ ਵਕਤ ਤੇਰੇ ਨਾਲ ਰਹੇਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾ ਨਾ ਸਾਕੇ ਜਾਲੇ, ਨਾ ਚੋਰ ਇਸ ਨੂੰ ਚੁਰਾ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ ਨਾ ਪਾਣੀ ਰੋੜ ਸਕਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਇਹ ਗੁਰੂ ਦਾ ਬਚਨ ਸਾਡੇ ਜੀ ਦੇ ਨਾਲ ਮਨ ਦੇ ਨਾਲ ਹਮੇਸ਼ਾ ਲਈ ਵਸ ਜਾਂਦਾ ਹੈ। ਨਾ ਇਹਨੂੰ ਚੋਰ ਜਾ ਸਕਦਾ ਹੈ, ਨਾ ਇਹ ਧਨ ਕਿਸੇ ਨਾਲ ਵੰਡਾਇਆ ਜਾ ਸਕਦਾ ਹੈ, ਨਾ ਇਹਨੂੰ ਅੱਗ ਸਾੜ ਸਕਦੀ ਹੈ, ਨਾ ਪਾਣੀ ਰੋੜ ਸਕਦਾ ਹੈ। ਇਹ ਐਸਾ ਸੱਚਾ ਸੁੰਦਰ ਉਪਦੇਸ਼ ਹੈ ਜੋ ਆਪ ਉੱਚਾ ਹੈ ਔਰ ਸਾਡੇ ਜੀਵਨ ਨੂੰ ਉੱਚਾ ਕਰਨ ਦੀ ਸਮਰੱਥਾ ਰੱਖਦਾ ਹੈ। ਗਰੀਬਨ ਵਾਸ ਸਤਿਗੁਰੂ ਆਖਦੇ ਹੈ, ਆਓ ਭਾਈ ਧਿਆਨ ਦੇ ਕੇ ਅਸਾਂ ਸਤਿਗੁਰੂ ਦੇ ਬਚਨ ਨੂੰ ਸੁਣ ਲੈਣਾ ਹੈ। ਤੇ ਗਰੀਬ ਨਵਾਜ ਆਖਦੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਸੱਚ ਦੀ ਸੰਭਾਲ ਕਰਿਆ ਕਰ, ਸੱਚ ਨਾਲ ਜੁੜਿਆ ਕਰ, ਸਦਾ ਸੱਚ ਸੰਭਾਲ। ਸਦਾ ਦਾ ਅਰਥ ਹੈ ਹਮੇਸ਼ਾ, ਲਗਾਤਾਰ, ਹਰ ਵਕਤ, ਹਰ ਪਲ ਉਹ ਸੱਚ ਨੂੰ ਸੰਭਾਲਿਆ ਕਰ। ਸੱਚ ਤੇਰੇ ਕੋਲੋਂ ਵਿਸਰਨਾ ਨਹੀਂ ਚਾਹੀਦਾ। ਫਿਰ ਸਾਨੂੰ ਇਹ ਸਮਝ ਲੈਣਾ ਚਾਹੀਦਾ, ਕੇਵਲ ਗੁਰਦੁਆਰੇ ਹੀ ਨਹੀਂ, ਸਦਾ ਹਰ ਥਾਂ ਤੇ, ਹਰ ਜਗ੍ਹਾ ਤੇ, ਹਰ ਕੰਮ ਕਰਦਿਆਂ, ਹਰ ਖੇਤਰ ਵਿੱਚ ਇਹ ਸੱਚ ਨੂੰ ਆਪਣੇ ਸਾਥ ਸਮਝਣਾ ਹੈ, ਆਪਣੇ ਅੰਗ ਸੰਗ ਸਮਝਣਾ ਹੈ, ਜੀਵਨ ਦਾ ਸਾਥੀ ਬਣਾਉਣਾ ਹੈ। ਜੇ ਇਹ ਸੱਚ ਜੀਵਨ ਦਾ ਸਾਥੀ ਬਣ ਜਾਏ ਤੇ ਗਰੀਬ ਨਵਾਜ ਆਖਦੇ ਹੈ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜਾ ਆਪਣੇ ਨੇੜੇ ਸਮਝ ਲੈਂਦਾ ਰੱਬ ਮੇਰੇ ਨੇੜੇ ਹੈ, ਸੱਚ ਨੂੰ ਜਿਸ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਸੋ ਬੁਰਾ ਕਿਉਂ ਕਰੇ, ਉਹ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ, ਉਹ ਕਦੀ ਕਿਸੇ ਦਾ ਬੁਰਾ ਸੋਚ ਹੀ ਨਹੀਂ ਸਕਦਾ, ਕਿਉਂਕਿ ਜਿੱਥੇ ਬੁਰਾ ਸੋਚਿਆ ਜਾਣਾ ਉੱਥੇ ਹੁਣ ਸੱਚ ਆ ਗਿਆ ਹੈ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਇਹ ਜੀਵਨ ਜਿਉਣਾ ਚਾਹੀਦਾ ਹੈ ਜੋ ਸਤਿਗੁਰੂ ਬਾਣੀ ਦੇ ਉਪਦੇਸ਼ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਹਨ, ਰਹਿਮਤ ਕਰਦੇ ਹਨ ਸਾਡੇ ਤੇ, ਮਿਹਰ ਦਾ ਹੱਥ ਸਤਿਗੁਰੂ ਸਾਡੇ ਸਿਰ ਤੇ ਰੱਖਦੇ ਹਨ। ਆਓ ਸਤਿਗੁਰੂ ਦਾ ਮਿਹਰ ਦਾ ਹੱਥ ਆਪਣੇ ਸਿਰ ਤੇ ਰਖਵਾ ਕੇ ਇਹ ਸੋਹਣੇ ਜੀਵਨ ਨੂੰ ਅਪਣਾ ਕੇ ਸੱਚਮੁੱਚ ਹੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ, ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਇੰਨੇ ਕੇ ਵਿਚਾਰ ਪ੍ਰਵਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ, ਪਿਆਰ ਨਾਲ ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700-403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
2: प्रोग्राम दा ए हिस्सा तुहाडे तक पंजाब फर्नीचर एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स सोफे लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

0: ਕਬਰ ਵਿੱਚ ਦਫਨਾਇਆ ਜਾਂਦਾ। ਕਈਆਂ ਨੂੰ ਸੱਚ ਐਵੇਂ ਕੋਈ ਸਾਂਭੇ ਨਾ, ਕੁੱਤੇ ਤੇ ਕਾਂ ਉਹਨਾਂ ਦਾ ਮਰਿਆ ਮਾਸ ਲਾਸ਼ ਨੂੰ ਨੋਚ ਕੇ ਖਾਂਦੇ ਨੇ। ਪਾਰਸੀ ਲੋਕ ਖੱਡਾਂ ਪੱਟ ਕੇ ਉਹਦੇ ਤੇ ਲਾਸ਼ ਰੱਖ ਦਿੰਦੇ ਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਜੋ ਮਰਜ਼ੀ ਕਰ, ਪਰ ਅੰਦਰ ਵਾਲੇ ਦਾ ਪਤਾ ਨਹੀਂ ਕਿੱਥੇ ਚਲਾ ਗਿਆ, ਤੈਨੂੰ ਸਮਝ ਕੋਈ ਨਹੀਂ। ਇੱਕ ਦੱਜਾ ਹੈ, ਇੱਕ ਦੱਬੀਆਂ ਹੈ, ਇੱਕਣਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਏ, ਸਮਾਂ ਕੀ ਪਤਾ ਹੈ। ਪਰ ਜੇ ਮੰਨ ਲਿਆ ਜਾਏ, ਇਹ ਦ੍ਰਿਸ਼ਟਮਾਨ ਪਦਾਰਥ ਅੱਗੇ ਜਾਂਦੇ ਤੇ ਗੁਰੂ ਸਾਹਿਬ ਨੇ ਕਿਹਾ, ਜੇਕਰ ਇੱਕ ਬੰਦਾ ਠੱਗੀ ਕਰਕੇ, ਚੋਰੀ ਕਰਕੇ, ਦਗਾ ਫਰੇਬ ਕਰਕੇ, ਲੁੱਟ ਕੇ ਆਪਣੇ ਪਿੱਤਰਾਂ ਦੇ ਨਿਮਿਤ ਉਹ ਸ਼ਰਾਧ ਕਰਦਾ, ਤੇ ਹਜ਼ੂਰ ਨੇ ਕਿਹਾ ਕਿ ਜਿਸ ਘਰ ਤੋਂ ਤੂੰ ਚੋਰੀ ਕਰਕੇ ਸ਼ਰਾਧ ਕੀਤਾ, ਆਖਰ ਉਸ ਬੰਦੇ ਦੇ ਪਿੱਤਰ ਵੀ ਉਸ ਲੋਕ ਵਿੱਚ ਨੇ, ਪਿੱਤਰ ਲੋਕ ਚ। ਜੇ ਇਹ ਭੋਜਨ ਉਹਨਾਂ ਤੱਕ ਪਹੁੰਚ ਗਿਆ ਤੇ ਜਿਸ ਘਰ ਦੀ ਚੋਰੀ ਕੀਤੀ ਏ, ਉਹ ਤੇਰੇ ਪਿੱਤਰਾਂ ਨੂੰ ਚੋਰ ਕਹਿਣਗੇ ਤੇ ਸ਼ਬਦ ਕਹਿਣਗੇ, ਇਹ ਤਾਂ ਸਾਡੇ ਘਰ ਦਾ ਲੁੱਟਿਆ ਹੋਇਆ ਸਮਾਨ ਤੁਹਾਡੇ ਤੱਕ ਆਇਆ। ਮੈਂ ਅਰਜ਼ ਕੀਤੀ, ਇੱਕ ਸਮਝਾਉਣ ਦਾ ਤਰੀਕਾ ਸੀ, ਇਹਦਾ ਮਤਲਬ ਹੈ ਕਿ ਬੰਦਾ ਨਿਹੱਕ ਕਮਾਈ ਨਾ ਕਰੇ। ਫਿਰ ਇੱਕ ਸਵਾਲ ਉੱਠਦਾ ਹੈ, ਮੰਨ ਲਓ ਜੇਕਰ ਠੱਗੀ ਨਹੀਂ ਕੋਈ ਮਾਰਦਾ, ਮੰਨ ਲਓ ਕੋਈ ਮੁਹਾਕਾ ਨਹੀਂ, ਕੋਈ ਚੋਰ ਨਹੀਂ, ਕੋਈ ਠੱਗ ਨਹੀਂ, ਕਿਸੇ ਦਾ ਘਰ ਨਹੀਂ ਠੱਗਦਾ, ਕੀ ਆਪਣੀ ਕਿਰਤ ਨਾਲ ਕੀਤਾ ਹੋਇਆ ਸ਼ਰਾਧ ਅੱਗੇ ਪਹੁੰਚ ਜਾਂਦਾ? ਇੱਕ ਸਵਾਲ ਹੈ। ਜੇ ਮੁਹਾਕਾ ਘਰਮੁਖ ਹੈ, ਘਰਮੁਖ ਪਿਤਰੀ ਦੇ ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ, ਪਰ ਮੈਂ ਬੇਨਤੀ ਕਰਾਂਗਾ, ਇਹਦੇ ਅਰਥ ਇਹ ਨਾ ਕੋਈ ਕਰੇ ਵੀ ਸ਼ਾਇਦ ਕਿਰਤ ਨਾਲ ਕੀਤਾ ਹੋਇਆ ਸ਼ਰਾਧ। ਗੁਰੂ ਸਾਹਿਬ ਨੇ ਗੱਲ ਬਿਲਕੁਲ ਸਾਫ਼ ਕਰ ਦਿੱਤੀ, ਕਹਿਣ ਲੱਗੇ ਭਾਈ ਸੱਜਣਾ ਕਿ ਅਸਲ ਚ ਅੱਗੇ ਸਿਰਫ ਉਹ ਮਿਲਦਾ ਹੈ ਜੋ ਕੁਝ ਅਸੀਂ ਆਪਣੇ ਸਰੀਰ ਦੇ ਨਾਲ ਕਮਾ ਕੇ ਗਏ ਹਾਂ, ਜਾਂ ਕਿਸੇ ਦਾ ਭਲਾ ਕੀਤਾ, ਕਿਸੇ ਦਾ ਕੋਈ ਨਾ ਕੋਈ ਕਾਜ ਸਵਾਰ ਦਿੱਤਾ। ਤੇ ਇਸੇ ਕਰਕੇ ਸਤਿਗੁਰੂ ਨੇ ਬਚਨ ਕੀਤੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਜਿਹੜਾ ਆਪਣੇ ਜੀਵਨ ਚ ਨਾਮ ਜਪਦਾ ਹੈ, ਸੇਵਾ ਕਰਦਾ, ਕੀ ਇਹ ਸੇਵਾ, ਇਹ ਨਾਮ, ਇਹ ਬੰਦਗੀ ਜਿਹੜੀ ਸਰੀਰ ਨਾਲ ਆਪਾਂ ਕਰ ਰਹੇ ਹਾਂ, ਇਹ ਉੱਥੇ ਜਾਏਗੀ ਜਿੱਥੇ ਸਰੀਰ ਨੇ ਨਹੀਂ ਜਾਣਾ? ਕਿਉਂਕਿ ਤਨ ਤਾਂ ਉੱਥੇ ਨਹੀਂ ਜਾਣਾ। ਗੁਰਮੁਖੋ, ਇਸ ਸਰੀਰ ਨਾਲ ਜਪਿਆ ਹੋਇਆ ਨਾਮ, ਇਸ ਸਰੀਰ ਨਾਲ ਕੀਤੀ ਹੋਈ ਬੰਦਗੀ, ਸਰੀਰ ਤਾਂ ਲੱਕੜਾਂ ਵਿੱਚ ਜਲ ਜਾਏਗਾ, ਪਰ ਕੀਤੀ ਹੋਈ ਬੰਦਗੀ ਨੂੰ ਲੱਕੜਾਂ ਬਿਲਕੁਲ ਹੀ ਸਾੜ ਸਕਣਗੀਆਂ। ਕੀਤੀ ਹੋਈ ਬੰਦਗੀ ਸੱਚ ਇਹ ਵੀ ਤੇਰੀ ਆਤਮਾ ਦੇ ਨਾਲ ਅੱਗੇ ਜਾਏ, ਸਿਮਰਨ ਤੇਰੇ ਨਾਲ ਅੱਗੇ ਤੁਰੇਗਾ। ਕੱਲਾ ਸਿਮਰਨ ਹੀ ਨਹੀਂ, ਸੱਚ ਇਹ ਵੇ ਸਾਡੀ ਸਿਮਰਨ ਸੰਯੁਗਤ ਕੀਤੇ ਹੋਏ ਚੰਗੇ ਕਰਮ ਵੀ ਅੱਗੇ ਨਾਲ ਜਾਣਗੇ। ਮੈਂ ਫਿਰ ਲਫ਼ਜ਼ ਵਰਤੇ ਨੇ ਕਿ ਸਿਮਰਨ ਸੰਯੁਗਤ, ਸਿਮਰਨ ਸਮੇਤ, ਕੱਲੇ ਕਰਮ ਨਹੀਂ ਸ਼ੁਭ, ਸਿਮਰਨ ਵੀ ਨਾਲ ਹੋਵੇ, ਉਹ ਕਰਮ ਵੀ ਅੱਗੇ ਨਾਲ ਜਾਣਗੇ। ਅਸੀਂ ਕਈ ਵਾਰੀ ਸੋਚ ਦਿੰਦੇ ਹਾਂ ਕਰਮ ਜਾਂਦੇ ਨੇ, ਹਾਲਾਂਕਿ ਰੋਜ਼ ਅਸੀਂ ਗੁਰੂ ਨਾਨਕ ਸਾਹਿਬ ਦੇ ਬੋਲ ਪੜ੍ਹਦੇ ਹਾਂ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹ ਕਰਮ ਕਰਕੇ ਹੈ। ਜਿਹੋ ਜਿਹਾ ਕਰਮ ਆਪਾਂ ਕਰਨੇ ਆ, ਸੱਚ ਇਹ ਵੇ ਕਿ ਇਹ ਕਰਮ ਸਾਡੇ ਜਿਹੜੇ ਨੇ ਇਹ ਅੱਗੇ ਪਹੁੰਚਦੇ ਨੇ, ਸੇਵਾ ਵੀ ਅੱਗੇ ਜਾਂਦੀ। ਜਿਵੇਂ ਸੇਵਾ ਦਾ ਕਰਮ ਅਸੀਂ ਕਰਨੇ, ਦਾਸ ਨੇ ਇੱਕ ਵਾਰ ਇਹ ਵੀ ਅਰਜ਼ ਕੀਤੀ ਸੀ ਕਿ ਸੇਵਾ ਕੱਲਾ ਕਰਮ ਨਹੀਂ, ਸ਼ਾਇਦ ਇਹ ਵਿਚਾਰ ਹੋ ਵੀ ਚੁੱਕੀ ਹੈ, ਸੇਵਾ ਕੱਲਾ ਕਰਮ ਨਹੀਂ, ਚੇਤੇ ਰੱਖਿਓ ਸੇਵਾ ਇੱਕ ਆਚਰਣ ਹੈ। ਹਾਲਾਂਕਿ ਹੰਦਾ ਤੇ ਕਰਮ ਹੀ ਹੈ ਨਾ, ਗੱਲ ਬੜੀ ਸੌਖੀ ਸਮਝ ਪੈ ਜਾਏਗੀ। ਮੰਨ ਲਓ ਅਸੀਂ ਭਾਂਡੇ ਮਾਂਜਣੇ, ਇੱਕ ਕਰਮ ਹੈ, ਜੋੜੇ ਖਾਨੇ ਚ ਖਲੋਤੇ ਜੋੜੇ ਝਾੜਨੇ ਇੱਕ ਕਰਮ ਹੈ, ਆਪ ਜੀ ਗੁਰਦੁਆਰੇ ਝਾੜੂ ਲਾਉਂਦੇ ਹੋ ਇੱਕ ਕਰਮ ਹੈ, ਲੰਗਰ ਦੇ ਜੂਠੇ ਬਰਤਨ ਮਾਂਜਦੇ ਹੋ ਇੱਕ ਕਰਮ ਹੈ। ਇਸੇ ਕਰਕੇ ਕੁਝ ਲੋਕ ਜਿਨ੍ਹਾਂ ਨੂੰ ਸਮਝ ਨਹੀਂ, ਵਾਹਿਗੁਰੂ ਜੀ ਮੈਂ ਇਹ ਨਹੀਂ ਕਹਿ ਰਿਹਾ ਘੱਟ ਸਮਝ ਵਾਲੇ, ਆਪੋ ਆਪਣੀ ਸੋਚ ਹੈ। ਉਹ ਕਈ ਵਾਰੀ ਕਹਿੰਦੇ ਨੇ ਭਾਂਡੇ ਮਾਂਜਣ ਦਾ ਕੀ ਫਾਇਦਾ, ਲੋਕੀ ਤਾਂ ਹੋਟਲਾਂ ਵਿੱਚ ਵੀ ਭਾਂਡੇ ਮਾਂਜਦੇ ਨੇ, ਇਸ ਤਰ੍ਹਾਂ ਸੇਵਾ ਨੂੰ ਖੰਡਨ ਕੀਤਾ ਜਾਂਦਾ। ਜੋੜੇ ਝਾੜਨ ਦਾ ਕੀ ਫਾਇਦਾ, ਬਾਹਰ ਤਾਂ ਬੂਟ ਉਸ ਲੋਕਾਂ ਦੇ ਬੜੇ ਨੂੰ ਸਾਰਾ ਦਿਨ ਜੋੜੇ ਸਾਫ਼ ਕਰੀ ਜਾਂਦੇ ਨੇ। ਝਾੜੂ ਲਾਉਣ ਦਾ ਕੀ ਫਾਇਦਾ, ਜਮਾਦਾਰ ਸਵੇਰੀ ਸਵੀਪਰ ਝਾੜੂ ਲਾਉਣ ਸੜਕਾਂ ਤੇ ਆ ਜਾਂਦੇ ਨੇ, ਉਹ ਤਾਂ ਗੰਦ ਦੀਆਂ ਟੋਕਰੀਆਂ ਵੀ ਸਿਰ ਤੇ ਚੁੱਕਦੇ ਨੇ। ਤੇ ਮੈਂ ਇੱਕ ਅਰਜ਼ ਕੀਤੀ ਸੀ, ਪਿਆਰਿਓ ਗੁਰੂ ਘਰ ਅੰਦਰ ਕੀਤੇ ਹੋਏ ਕਰਮ ਨੂੰ ਬਾਹਰ ਦੇ ਪੇਟ ਦੀ ਖਾਤਰ ਕਰਮ ਨਾਲ ਮਤ ਜੋੜੋ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਅਸੀਂ ਬਾਣੀ ਚੋਂ ਦੇਖਾਂਗੇ ਸੇਵਾ ਇਕੱਲਾ ਕਰਮ ਨਹੀਂ। ਮੰਨ ਲਓ ਭਾਂਡੇ ਮਾਂਜੇ ਸੇਵਾ ਕੀਤੀ, ਇਹ ਜੀ ਕਰਮ ਜਿਵੇਂ ਬਾਹਰ ਨੇ ਕੀਤਾ ਇਸ ਤਰ੍ਹਾਂ ਕੀਤਾ, ਨਹੀਂ। ਅਸਲ ਚ ਸੇਵਾ ਕਰਮ ਦੇ ਨਾਲ ਨਾਲ ਕਰੈਕਟਰ ਹੈ, ਸੇਵਾ ਕਰਮ ਦੇ ਨਾਲ ਨਾਲ ਆਚਰਣ ਹੈ, ਸੇਵਾ ਕਰਮ ਦੇ ਨਾਲ ਨਾਲ ਸਪਿਰਚੁਅਲਿਟੀ ਨਾਲ ਭਰਪੂਰ ਹੈ। ਸੇਵਾ ਜਿਹੜੀ ਉਹ ਬਾਹਰ ਮੁਖੀ ਕਾਰ ਕਰਦਿਆਂ ਹੋਇਆਂ ਵੀ ਚਿੱਤ ਨੂੰ ਕਰਤਾਰ ਦੇ ਨਾਲ ਜੋੜ ਕੇ ਰੱਖਦੀ ਹੈ। ਤਾਂ ਹੀ ਸਤਿਗੁਰੂ ਨੇ ਆਸਾ ਕੀ ਵਾਰ ਵਿੱਚ ਹੀ ਇਸ ਪੌੜੀ ਵਿੱਚ ਕਰਮ ਵਿੱਚੋਂ ਨਿਕਲਿਆ ਆਚਰਣ, ਸੇਵਾ ਇਕੱਲਾ ਕਰਮ ਨਹੀਂ ਪਿਆਰਿਓ, ਉਹ ਕਰੈਕਟਰ ਹੈ। ਇਹ ਪਵਿੱਤਰ ਪੌੜੀ ਦਾ ਪਾਠ ਮੈਂ ਕਰ ਦੇਣਾ ਕਿਉਂਕਿ ਉਹਦੇ ਅਰਥ ਨਹੀਂ ਕਰਾਂਗਾ, ਅਰਥ ਹੋ ਚੁੱਕੇ। ਉਹ ਪੌੜੀ ਹੈ ਕਿ ਸੇਵ ਕੀਤੀ ਸੰਤੋਖ ਈ ਜਿੰਨੀ ਸੱਚੋ ਸੱਚ ਧਿਆਇਆ। ਬਸ ਆ ਪਹਿਲੀ ਤੋਕਣੀ ਸ਼ੰਕੇ ਮਸਲ ਕੇ ਰੱਖ ਦਿੱਤੇ ਦੁਨੀਆਂ ਦੇ ਲੋਗੋ ਕਿ ਸੇਵਾ ਕਰਨ ਵਾਲਾ ਤਮਾ ਵਾਲਾ ਨਹੀਂ, ਜਿੰਨੇ ਸੱਚ ਨੂੰ ਧਿਆਇਆ ਸਿਮਰਨ ਕੀਤਾ ਉਹਦੇ ਅੰਦਰ ਸੰਤੋਖ ਪੈਦਾ ਹੋ ਗਿਆ, ਤੇ ਜਿਹਦੇ ਅੰਦਰ ਸੰਤੋਖ ਪੈਦਾ ਹੋ ਗਿਆ ਉਹ ਜਦੋਂ ਸੇਵਾ ਕਰਦਾ ਉਹਦੀ ਕੀਤੀ ਹੋਈ ਸੇਵਾ ਇਕੱਲੇ ਕਰਮ ਨਹੀਂ ਰਹਿੰਦੀ। ਅੱਗੇ ਤੁਸੀਂ ਦੇਖਿਓ ਸੇਵਾ ਕਰੈਕਟਰ ਕਿਵੇਂ ਬਣਦੀ। ਫਿਰ ਧਿਆਨ ਨਾਲ ਸੁਣਿਓ ਬੇਨਤੀ, ਉਹ ਸੇਵਾ ਆਚਰਨ ਕਿਵੇਂ ਬਣੇ। ਬੋਲ ਹੈ ਸੇਵ ਕੀਤੀ ਸੰਤੋਖ ਈ ਜਿੰਨੀ ਸੱਚੋ ਸੱਚ ਧਿਆਇਆ। ਇਹ ਫਿਰ ਕਰੈਕਟਰ ਪਤਾ ਕਿਵੇਂ ਬਣਿਆ, ਓਨੀ ਮੰਦਾ ਪੈਰ ਨਾ ਰੱਖਿਓ। ਕਈ ਵਾਰੀ ਬਾਹਰ ਭਾਂਡੇ ਮਾਂਜਣ ਵਾਲਾ ਚੇਤੇ ਰੱਖਿਓ, ਰਾਤ ਨੂੰ ਠੇਕੇ ਅੱਗੇ ਜਾ ਖਲੋ ਸਕਦਾ, ਬਾਹਰ ਝਾੜੂ ਲਾਉਣ ਵਾਲਾ ਵਕਾਰਾਂ ਵਾਲੇ ਪਾਸੇ ਜਾ ਸਕਦਾ, ਸਾਰਾ ਦਿਨ ਫਿਜ਼ੀਕਲ ਕੰਮ ਕਰਨ ਵਾਲਾ ਕਹਿ ਦਿੰਦਾ ਅੱਜ ਤਾਂ ਇੰਨੇ ਕੁ ਥੱਕ ਗਿਆ, ਕੁਝ ਖਾਣਾ ਪੀਣਾ ਤਾਂ ਮੈਂ ਬਚਾਂਗਾ। ਚੇਤੇ ਰੱਖਿਓ ਇੱਥੇ ਅੱਠ ਅੱਠ ਘੰਟੇ ਸੇਵਾ ਕਰਕੇ ਇੰਜ ਲੱਗਦਾ ਸਰੀਰ ਅੱਜ ਤਾਂ ਥੱਕੇ ਹੀ ਨਹੀਂ, ਬਿਲਕੁਲ ਹਲਕਾ ਫੁਲਕਾ। ਮੈਂ ਤਾਂ ਅਰਜ਼ ਕੀਤੀ ਸੇਵਾ ਇਕੱਲਾ ਕਰਮ ਨਹੀਂ, ਉਸ ਸੇਵਾ ਦੇ ਵਿੱਚ ਗੁਰੂ ਦੀ ਕਿਰਪਾ ਵਰਤਦੀ, ਉਹ ਬਖਸ਼ਿਸ਼ ਵਰਤੀ। ਸੇਵ ਕੀਤੀ ਸੰਤੋਖ ਈ ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਇਸ ਸੇਵਾ ਚੋਂ ਤੇ ਸਿਮਰਨ ਚੋਂ ਫਿਰ ਜੀਵਨ ਨਿਕਲਦਾ ਹੈ। ਮੈਂ ਬੇਨਤੀ ਕਰਾਂਗਾ, ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਦਨਾ। ਇਹ ਹੈ ਸਿਮਰਨ ਚੋਂ ਨਿਕਲਿਆ ਜੀਵਨ, ਰਹਿੰਦੇ ਸੰਸਾਰ ਚ ਨੇ ਪਰ ਬੰਧਨਾ ਤੋਂ ਮੁਕਤ। ਉਹਨੀ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ ਪਖੰਡ ਕਰਕੇ ਨਹੀਂ, ਕਿਉਂਕਿ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਕੋਈ ਸੇਵਾ ਕਰਦਾ ਤੇ ਪੁੱਠੀਆਂ ਵੀ ਸਿੱਧੀਆਂ ਪੈ ਜਾਂਦੀਆਂ ਹੁੰਦੀਆਂ। ਅਪੁਸ਼ਟ ਬਾਤ ਤੇ ਭਈ ਸੀਦਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ। ਜਦੋਂ ਕੋਈ ਸੇਵਾ ਕਰਦਾ ਪੁੱਠੀ ਬਿਰਤੀ ਸਿੱਧੀ ਹੋ ਜਾਂਦੀ ਏ। ਤੇ ਚੇਤੇ ਰੱਖਿਓ ਜਿਹੜਾ ਅੱਤ ਦਾ ਅੰਦਰ ਮਲੀਨ ਹੁੰਦਾ, ਸੇਵਾ ਇੰਨੀ ਕੁ ਕਿਰਪਾ ਕਰਦੀ ਆਪਣੇ ਆਪ ਅੰਦਰ ਨੂੰ ਪਵਿੱਤਰ ਕਰ ਦਿੰਦੀ। ਮੇਰੀ ਬੇਨਤੀ ਹੈ, ਸੇਵਾ ਇੱਕ ਫਿਜ਼ੀਕਲ ਵਰਕ ਨਹੀਂ, ਸੇਵਾ ਇੱਕ ਰੂਹਾਨੀਅਤ ਦੇ ਸ਼ਿਖਰ ਤੇ ਪਹੁੰਚਾਉਣ ਵਾਲੀ, ਇਹ ਗੁਰੂ ਦੀ ਬਖਸ਼ਿਸ਼ ਹੈ। ਉਹਨੀ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੈ, ਨਿਤ ਦੇਵੈ ਉਹ ਵੰਡਦਾ ਵੀ ਅੱਗੇ, ਨਿਤ ਦੇਵੈ ਚੜ੍ਹੈ ਸਵਾਇਆ। ਮਹਾਰਾਜ ਕਹਿੰਦੇ ਵਡਿਆਈ ਵੱਡਾ ਪਾਇਆ, ਸੇਵਾ ਕਰਨ ਵਾਲਾ ਵਡਿਆਈ ਕਰਦਾ ਕਰਦਾ ਇੱਕ ਦਿਨ ਵੱਡੇ ਨੂੰ ਪਾ ਜਾਂਦਾ। ਬੇਨਤੀ ਹੈ, ਸੇਵਾ ਕਰਮ ਨਹੀਂ, ਸੇਵਾ ਕਰਨੀ ਹੈ। ਸੇਵਾ ਫਿਜ਼ੀਕਲ ਵਰਕ ਨਹੀਂ, ਸੇਵਾ ਇੱਕ ਅੰਦਰ ਦਾ ਰੂਹਾਨੀਅਤ ਨਾਲ ਭਿੱਜਾ ਹੋਇਆ ਕਰੈਕਟਰ ਹੈ। ਸਤਿਗੁਰੂ ਕਹਿੰਦੇ ਅੱਗੇ ਸਰਾਧ ਨਹੀਂ, ਅੱਗੇ ਭੋਜਨ ਨਹੀਂ, ਅੱਗੇ ਕੱਪੜੇ ਨਹੀਂ। ਸਾਡੇ ਸਥੂਲ ਨੂੰ ਚੇਤੇ ਰੱਖਿਓ ਸੂਕਸ਼ਮ ਚਲਾਉਂਦਾ ਪਿਆ, ਤੇ ਕੱਲ ਨੂੰ ਗੁਰਦੇਵ ਦਾ ਅੱਗੇ ਪੌੜੀ ਆਉਣੀ ਹੈ। ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ ਕਿ ਜਦੋਂ ਬੁਢੇਪਾ ਆਇਆ ਤੇ ਜਵਾਨੀ ਹਾਰ ਗਈ। ਇਹ ਜਿਹੜਾ ਸਰੀਰ ਹੈ ਜੋ ਸਾਨੂੰ ਦਿਸ ਰਿਹਾ ਸਥੂਲ ਹੈ, ਚੇਤੇ ਰੱਖਿਓ ਸਥੂਲ ਦੀਆਂ ਲੋੜਾਂ ਵੀ ਸਥੂਲ ਨੇ, ਬਹੁਤ ਸਾਰੀਆਂ ਲੋੜਾਂ ਇਹਦੀਆਂ ਸਥੂਲ ਨੇ। ਹੁਣ ਕੱਪੜੇ ਨੇ, ਸਰੀਰ ਦੀ ਚਮੜੀ ਸਥੂਲ ਏ ਤੇ ਇਹਨੂੰ ਢੱਕਣ ਵਾਸਤੇ ਸਥੂਲ ਕੱਪੜਾ ਚਾਹੀਦਾ। ਸਥੂਲ ਦਾ ਅਰਥ ਦਿਸਣ ਵਾਲਾ, ਸਾਨੂੰ ਸਰੀਰ ਰੱਬ ਨੇ ਦਿੱਤਾ ਤੇ ਭੋਜਨ ਛਕਾਂਗੇ ਸਥੂਲ ਛਕਾਂਗੇ। ਯਾਦ ਰੱਖਿਓ ਇਸ ਸਥੂਲ ਨੂੰ ਸੂਕਸ਼ਮ ਚਲਾ ਰਿਹਾ, इस दृष्ट मन नू अदृष्ट चला रहा है जिहड़ा दिसदा नहीं, जिन्हों आपां आत्मा कहने आ, सोल कहने आ, जियो कहने आ, जिंद कहने। शरीर दृष्ट मान है, चलाण वाला अदृष्ट है। वह गुरमुखो जदों दृष्ट मान सड़ गया फिर अदृष्ट नू रोटी थोड़ा उन्हें खानी, वह सूक्ष्म तक पानी थोड़ा जाने, वह सूक्ष्म तक साढ़े बिस्तरे थोड़ा जाने। मैं इस करके खंडन करन तो पहला ये नहीं कि आप मक्खी ते मक्खी मार रहे, इहदा कोई कारण है जिहड़ा महाराज जी ने कहा। सतूल तां छुट गया, हुण ब्राह्मण कह लो कोई बंदा कह लो, वह सतूल चीज खा के अपने पेट च पा रहा है, ते जिहड़ी आत्मा लई भेजण लगे उहनूं तां सतूल दी लोड़ ही नहीं, उहनूं नहीं चाहीदी खीरो, उहनूं नहीं चाहीदे पूड़े। याद रखियो उस सूक्ष्म नूं सिर्फ सूक्ष्म ही पहुंच सकदा है। चेते रखियो आत्मा सूक्ष्म है, गुरु दा शब्द अत दा सूक्ष्म है। जदों कोई कीर्तन शब्द नाल सूक्ष्मताई नाल जुड़दा है, जपया होया नाम रूह दा भला जरूर करदा, क्योंकि सूक्ष्म तक सूक्ष्म ही पहुंचेगा वो प्रभु दा नाम। पर एक कृपा है उहदी कि सूक्ष्म राही दृष्टमान जिहड़ा सथूल चल रहा है। सतगुरु कहिंदे ने नानक अगे सो मिले जो खट्टे काले दे, जिहड़ा कमांदा फिर उहनूं वंडदा वी है। अगला जिहड़ा शलोक है इस नाल जोड़ के थोड़ा जिहा अर्थ करांगे। इह शब्द जे मैं घुमा के गल कर जांगा ते स्वाद कोई नहीं आउणा। हजूर ने लफ्ज़ वरते महाराज कहिंदे ने सराद खाण वाला अंदरों मैला है। भाई वीर सिंह ने इस शलोक नूं पहले शलोक नाल जोड़ के अर्थ कीते, कहिंदे ने उहने चुली भी कर ली, इशनान करके भी बैठा है, पर सतगुरु कहिंदे ने तेरा बाहर दा पिंडा धोता की करेगा जे तेरा अंदर झूठ दे नाल भरिया पिया है। अंदर तेरा तां मैल नाल भरिया है, फिर तेरे अंदर दी झूठ बदो बदी निकलदी रहिंदी। फिर ध्यान नाल सुनियो किवें निकलदी है झूठ। सतगुरु ने शब्द वरत्या है ज्यों जोरू सिर नावणी आवै वारो वार, झूठे झूठा मुख वसै नित नित होए खुवार। पहला शब्द आया ज्यों दा अर्थ है जिवें, जोरू लफस एदा अर्थ है इस्त्री, सिर नावणी एदा पाठ नन्ने नू हा हा भारा करके बोलना है, जिवें नावा तीर्थ नावा जे तिस पावा विण पाने के नाए करी। आपां भारा बोलने नाए लफ्ज़ भी आउंदा है। एक है ज्यों जोरी जोरू सिर नावणी, पाठ कट्ठा करना सिर नावणी वखरा वखरा नहीं करना। ज्यों जोरू सिर नावणी आवै वारो वार, एदा अर्थ है जिवें एक इस्त्री नू सिर नावणी दा अर्थ एक लफ्ज वरतदे सन के रितु स्नान, हिंदी विच संस्कृत विच रितु स्नान, एदा अर्थ है सिर नावणी दा अर्थ। महाराज जी ने बड़ा प्यारा शब्द वरत्या जी, किड्डा कमाल दा शब्द दिता सतगुरु सच्चे पातशाह जी। कहिंदे ने जिवें एक इस्त्री नू मासक धर्म आउंदा है, साडे घर च मतावां बेटियां यह कुदरत दी बनी हुई एक खेड है, यह रब दा बनाया हुआ नियम है। ज्यों जोरू सिर नावणी, जिवें एक औरत नू मासिक धर्म आउंदा है आवै वारो वार, महावारी लफ्ज असीं वरतने, पर उहनू ओह जिहड़ा रब ने बनाया ओहदी बॉडी दा ढांचा रब दे बनाए कोई नेम नाल अपने आप ओहदे अंदरों वार वार खून बाहर आउंदा है। ए फिर बेनती सुनियो, क्योंकि इह शलोक दे अर्थ करदिआं बड़ी सुचेतता दी लोड़ है। हुण ओह फिजिकल ढांचा ऐसा है, यह परमात्मा दा बनाया होया नेम है कादर दा। ज्यों जोरू सिर नावणी आवै वारो वार, के जिवें औरत नूं रितु शनान सिर नावणी दे अर्थ वैसे कीते सन गुरमुख विद्वाना ने, कि जदों ओ रजो धर्म आउंदा है ओ मासिक धर्म आउंदा है ओ तीन दिन चार दिन, उस तो बाद पुराने समय के उस समय नूं निकलन तो बाद किसी इशनान करके कहा जांदा सी कि शरीर अज पवित्र हो गया। मैं क्या जानता लफ्ज़ वरतिया याद रखियो, क्या जानता सी शरीर पवित्र हो गया कैसी इशनान करना, उन्हों सतगुरु ने लफ्ज़ वरतिया सिर नावणी, इहदा अर्थ कैसी इशनान करना। ਸਿਰ ਤੋਂ ਪੈਰਾਂ ਤੱਕ ਆਪਣੇ ਤਨ ਨੂੰ ਸਾਫ ਕਰਨਾ। ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਉਹ ਆਪਣੀ ਵਾਰੀ ਮੁਤਾਬਕ ਖੂਨ ਆਪਣੇ ਆਪ ਬਾਹਰ ਹੁੰਦਾ। ਸਤਿਗੁਰੂ ਕਹਿੰਦੇ ਨੇ ਉਹ ਅੰਦਰੋਂ ਹੀ ਬੌਡੀ ਚੋਂ ਨਿਕਲਦਾ ਹੈ। ਤੇ ਨਾਲ ਸ਼ਬਦ ਵਰਤਿਆ, ਜਿਹੜਾ ਬੰਦਾ ਝੂਠਾ ਹੈ, ਪ੍ਰਮਾਣ ਕਿੱਥੇ ਲਿਆ? ਜਿਹੜਾ ਬੰਦਾ ਝੂਠਾ ਹੈ, ਫਰੇਬੀ ਹੈ, ਕਪਟੀ ਹੈ, ਚੇਤੇ ਰੱਖਿਓ, ਪਤਾ ਉਹਦੀ ਵੀ ਹਾਲਤ ਐਸੀ ਹੈ ਕਿ ਜਿਵੇਂ ਇੱਕ ਔਰਤ ਨੂੰ ਰੱਬ ਨੇ ਬੌਡੀ ਦੇ ਵਿੱਚੋਂ ਆਪਣੇ ਆਪ ਉਹ ਗੰਦਾ ਖੂਨ ਨਿਕਲਦਾ ਪਿਆ, ਜਿਹੜਾ ਪਖੰਡੀ ਪਰਪੰਚੀ ਮਨ ਦਾ ਮੈਲਾ ਹੈ, ਮਹਾਰਾਜ ਕਹਿੰਦੇ ਨੇ ਉਹਦੇ ਅੰਦਰ ਇਸੇ ਤਰ੍ਹਾਂ ਝੂਠ ਬਾਹਰ ਨਿਕਲਦੀ ਰਹਿੰਦੀ ਹੈ। ਇਹਦਾ ਮਤਲਬ ਉਹ ਝੂਠ ਬੋਲਦਾ ਰਹੇ। ਥੋੜਾ ਜਿਹਾ ਆਓ, ਮੇਰੀ ਫਿਰ ਬੇਨਤੀ ਸੁਣਿਓ, ਇਹਨੂੰ ਇਹ ਕਿਰਿਆ ਅਪਵਿੱਤਰ ਹੋ ਸਕਦੀ। ਮੇਰੀ ਗੱਲ ਧਿਆਨ ਨਾਲ ਸੁਣਿਓ, ਕਿਰਿਆ ਅਪਵਿੱਤਰ ਦਾ ਅਰਥ ਇਹ ਨਹੀਂ ਕਿ ਔਰਤ ਨੂੰ ਅਪਵਿੱਤਰ ਕਹਿ ਦਿਓ, ਬੀਬੀ ਲਈ ਅਪਵਿੱਤਰਤਾ ਵਰਤੀ। ਹਾਲਾਂ ਗੁਰੂ ਗ੍ਰੰਥ ਸਾਹਿਬ ਚ ਬੜੇ ਐਸੇ ਸ਼ਬਦ ਆਉਂਦੇ ਨੇ, ਮੈਂ ਤਾਂ ਇਹ ਸੋਚਦਾ ਸੀ ਕਿ ਵਿਚਾਰ ਕਰਨ ਲੱਗਿਆ, ਆਖਰ ਇਹ ਰੱਬ ਦੀ ਦਿੱਤੀ ਹੋਈ ਦਾਤ ਹੈ। ਅਸਲ ਚ ਆਪਣੀ ਗੋਦ ਵਿੱਚ ਸੰਤਾਨ ਉਹ ਹੀ ਖੜਾ ਸਕਦੀ ਏ ਜਿਹਨੂੰ ਪਰਮਾਤਮਾ ਨੇ ਇਹ ਦਾਤ ਬਖਸ਼ੀ ਹੋਈ। ਮੈਂ ਲਫ਼ਜ਼ ਚਲੋ ਦਾਤ ਵਰਤਿਆ, ਜਿਹਨੂੰ ਪਰਮਾਤਮਾ ਨੇ ਜਿਹਦੀ ਸਰੀਰ ਨੂੰ ਇਹ ਦਿੱਤੀ ਹੋਈ ਇਹ ਦਾਤ, ਭਾਵੇਂ ਉਹ ਗੰਦਾ ਖੂਨ ਹੈ, ਲਫ਼ਜ਼ ਵਰਤ ਲਈਏ, ਇਹ ਬਾਣੀ ਚ ਵਰਤਿਆ। ਮਹਾਰਾਜ ਜੀ ਨੇ ਕਿਹਾ ਕਿ ਪਾਨੀ ਮੈਲਾ ਮਾਟੀ ਗੋਰੀ ਲਫ਼ਜ਼ ਵੀ ਵਰਤਿਆ, ਰਕਤ ਬਿੰਦ ਕਰ ਨਿਮਿਆ ਲਫ਼ਜ਼ ਵੀ ਵਰਤਿਆ, ਖੂਨ ਲਫ਼ਜ਼ ਉੱਥੇ ਵੀ ਆਇਆ। ਪਰ ਇਹਦੇ ਅਰਥ ਇਸ ਢੰਗ ਨਾਲ ਕਰੀਏ, ਹਾਲਾਂਕਿ ਠੀਕ ਹੈ ਕਿ ਇਸ ਧਰਮ ਵਿੱਚ ਇੱਕ ਔਰਤ ਉਹ ਹੀ ਸਮਝਦੀ ਹੈ ਉਹਦੇ ਤਨ ਨੂੰ ਕਿੰਨਾ ਕੁ ਖਿੱਝ ਪੁਣਾ ਆਉਂਦਾ ਹੈ, ਕਿੰਨਾ ਕੁ ਥਕਾਵਟ ਉਹਨੂੰ ਭਾਸਦੀ ਏ, ਕਿੰਨੀ ਕੁ ਅਕਾਵਟ ਭਾਸਦੀ ਏ। ਪਰ ਇਹਦਾ ਅਰਥ ਇਹ ਨਹੀਂ ਕਿ ਉਹ ਅਪਵਿੱਤਰ ਹੋ ਗਈ ਏ, ਉਹਨੂੰ ਛੂਹਣ ਦੇ ਨਾਲ ਬੜਾ ਵੱਡਾ ਪਾਪ ਹੋ ਜਾਏਗਾ। ਮੈਂ ਆਓ ਤੁਹਾਨੂੰ ਆਸਾ ਕੀ ਵਾਰ ਚ ਇੱਕ ਉਦਾਹਰਣ ਹੁਣ ਦੇਣ ਲੱਗਾ, ਮੇਰਾ ਖਿਆਲ ਉਹਦੇ ਨਾਲ ਸ਼ੰਕਾ ਬਿਲਕੁਲ ਨਿਕਲ ਜਾਏਗਾ। ਜੇ ਅਸੀਂ ਸਿਰਫ ਦੇਖੋ, ਅਸੀਂ ਸਾਰੇ ਜੇਰੇ ਚੋਂ ਨੇ, ਜਿਹੜੀ ਚਾਰ ਖਾਣੀਆਂ ਨਾ, ਇਹ ਪਸ਼ੂ ਸਾਡੇ ਵਿੱਚੋਂ ਨੇ, ਜਾਂ ਇਉਂ ਕਹਿ ਲਓ ਅਸੀਂ ਪਸ਼ੂਆਂ ਵਿੱਚੋਂ, ਅਸੀਂ ਅੰਡੇ ਚ ਸ਼੍ਰੇਣੀ ਚੋਂ ਨਹੀਂ, ਸਾਡੀ ਪੈਦਾਇਸ਼ ਆਂਡੇ ਦੀ ਤਰ੍ਹਾਂ ਨਹੀਂ, ਆਂਡੇ ਵਿੱਚੋਂ ਤੇ ਨਿਕਲੇ ਨਾ, ਜੇਰੇ ਚੋਂ ਆਪਾਂ ਜਿਵੇਂ ਪਸ਼ੂ ਨੇ। ਮੈਂ ਕਿਹਨੂੰ ਪੜ੍ਹ ਰਿਹਾ ਸਾਂ, ਹੋਰ ਕਿਸੇ ਵੀ ਮਦੀਨ ਨੂੰ ਪਰਮਾਤਮਾ ਨੇ ਜਿਹੜੇ ਜੇਰਜ ਵਾਲੇ ਨੇ ਉਹਦੇ ਵਿੱਚ ਇਹ ਨੇਮ ਬਿਲਕੁਲ ਨਹੀਂ ਬਣਾਇਆ। ਇੱਕ ਮਾਨਵ ਦੇਹੀ ਵਿੱਚ ਇਸਤਰੀ ਹੈ ਜਿਹਨੂੰ ਪਰਮਾਤਮਾ ਨੇ ਇਹੋ ਜੀ ਮਖੀਨੇ ਦੀ ਇਹ ਪ੍ਰਕਿਰਿਆ ਦੇ ਦਿੱਤੀ ਹੈ, ਮਖੀਨੇ ਦਾ ਇਹ ਨੇਮ ਬਣਾ ਦਿੱਤਾ ਹੈ। ਸੱਚ ਏਵੇ, ਮੈਂ ਸੋਚਦਾ ਸਾਂ, ਜਿਹਨੂੰ ਮਲੀਨਤਾ ਕਿਹਾ ਜਾਂਦਾ ਹੈ, ਚੇਤੇ ਰੱਖਿਓ ਇਸ ਮਲੀਨਤਾ ਵਿੱਚ ਵੀ ਇੱਕ ਜੀਵਨ ਲੁਕਿਆ ਹੋਇਆ, ਇਹਦੇ ਕਰਕੇ ਸੰਤਾਨ ਦੀ ਅੱਗੇ ਪ੍ਰਾਪਤੀ ਹੁੰਦੀ, ਇਹ ਸਾਰੇ ਅਸੀਂ ਜਾਣਦੇ ਹਾਂ ਚੰਗੀ ਤਰ੍ਹਾਂ। ਇਹਨੂੰ ਜੇ ਇਸ ਹਿਸਾਬ ਨਾਲ ਕਹੀਏ ਜੀ ਇਹ ਅਪਵਿੱਤਰਤਾ ਹੈ, ਆਓ ਮੈਂ ਇੱਕ ਬੇਨਤੀ ਕਰਾਂਗਾ, ਅਸੀਂ ਬੌਡੀ ਵੱਲ ਝਾਤੀ ਮਾਰੀਏ। ਗੁਰੂ ਗ੍ਰੰਥ ਸਾਹਿਬ ਦੀ ਬੋਲ ਹੈ, ਮਹਾਰਾਜ ਜੀ ਨੇ ਤੇ ਇਹਨੂੰ ਪਾਪੀ ਤਨ ਕਿਹਾ, ਤੇ ਕੀ ਆਪਾਂ ਰੋਟੀ ਖਾਣੀ ਛੱਡ ਦਿਆਂਗੇ? ਇਹ ਅੱਗੇ ਸ਼ਲੋਕ ਆਵੇਗਾ, ਪਹਿਲਾਂ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ, ਉਹਦੇ ਵਿੱਚ ਇੱਕ ਪਵਿੱਤਰ ਬਚਨ ਹੈ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾਂ ਪਾਕ ਪਵਿੱਤ। ਇਹ ਉਦਾਹਰਨ ਦਾ ਇੱਕ ਪੱਖ ਲੈਣਾ ਹੈ, ਇਹਦਾ ਅਰਥ ਇਹ ਨਹੀਂ ਕਿ ਇਹਨੂੰ ਅਸੀਂ ਕਹਿ ਦਈਏ ਜੀ ਇਹ ਤਾਂ ਅਪਵਿੱਤਰਤਾ ਆ ਗਈ। ਠੀਕ ਹੈ, ਲਫ਼ਜ਼ ਕਲੋਕੀ ਮੰਨਦੇ ਰਹੇ, ਪਰ ਗੁਰੂ ਸਾਹਿਬ ਨੇ ਆਤਮਕ ਤੌਰ ਤੇ ਅਪਵਿੱਤਰਤਾ ਨਹੀਂ ਮੰਨਿਆ। ਹਾਲਾਂਕਿ ਸਰੀਰਕ ਤੌਰ ਤੇ ਤਾਂ ਸਾਡੇ ਕੱਪੜੇ ਵੀ ਅਪਵਿੱਤਰ ਹੁੰਦੇ ਨੇ, ਮੂਤ ਪਲੀਤੀ ਕੱਪੜ ਹੋਏ ਉਹ ਵੀ ਤਾਂ ਅਪਵਿੱਤਰ ਹੁੰਦੇ ਨੇ। ਗੁਰੂ ਸਾਹਿਬ ਦਾ ਇੱਕ ਬਚਨ ਅਸੀਂ ਪੜਿਆ ਸੀ, ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਉਹਨੂੰ ਵੀ ਅਪਵਿੱਤਰ ਮੰਨਿਆ ਹੈ। ਚਲੋ ਅਸੀਂ, ਮੈਂ ਉਹ ਦੂਸਰਾ ਪ੍ਰਮਾਣ ਦੇਣ ਲੱਗਾ ਕਿ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾਂ ਪਾਕ ਪਵਿੱਤ। ਅਰਥ ਬੜੇ ਸੌਖੇ, ਕਿਹਾ ਜਾਂਦਾ ਹੈ ਅੰਨ ਇੱਕ ਦੇਵਤਾ ਹੈ, ਪਰ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਅਸੀਂ ਸਿਰਫ ਦੇਵਾਦ ਦੇਵ ਅਕਾਲ ਪੁਰਖ ਵਾਹਿਗੁਰੂ ਮੰਨੇ, ਇੰਦਰਾਣ ਇੰਦਰ ਸ਼ਾਹਾਨ ਸ਼ਾਹ, ਸਿਰਫ ਇੱਕ ਪਾਰ ਬ੍ਰਹਮ ਪਰਮੇਸ਼ਵਰ ਨੂੰ ਵਰਤਿਆ ਜਾਂਦਾ। ਇੱਥੇ ਮਹਾਰਾਜ ਜੀ ਨੇ ਜਿਹੜਾ ਦੇਵਤਾ ਲਫ਼ਜ਼ ਵਰਤਿਆ, ਉਹ ਚੱਲ ਰਹੀ ਪਰੰਪਰਾ ਦੀ ਸ਼ਬਦਾਵਲੀ ਵਰਤੀ। ਅੰਨ ਦੇਵਤਾ ਮੰਨਿਆ ਗਿਆ, ਅੱਗ ਨੂੰ ਦੇਵਤਾ ਮੰਨਿਆ ਗਿਆ, ਪਾਣੀ ਨੂੰ ਦੇਵਤਾ ਮੰਨਿਆ ਗਿਆ, ਲੂਣ ਨੂੰ ਪਵਿੱਤਰ ਮੰਨਿਆ ਗਿਆ। ਇਹ ਜਦੋਂ ਚਾਰ ਚੀਜ਼ਾਂ ਇਕੱਠੀਆਂ ਹੋਈਆਂ ਤੇ ਪੰਜਵਾਂ ਉਹਦੇ ਚ ਘਿਓ ਪਾਇਆ ਤੇ ਭੋਜਨ ਤਿਆਰ ਹੋ ਗਿਆ। ਹੁਣ ਅੱਗੇ ਸੁਣੋ, ਉਹ ਭੋਜਨ ਗਿਆ ਕਿੱਥੇ? ਹੁਣ ਉੱਥੇ ਮਹਾਰਾਜ ਜੀ ਨੇ ਕੱਲੀ ਔਰਤ ਦੇ ਸਰੀਰ ਦੀ ਉਦਾਹਰਨ ਨਹੀਂ ਲਈ, ਉੱਥੇ ਹਰ ਬੌਡੀ ਦੀ ਉਦਾਹਰਨ ਮਹਾਰਾਜ ਜੀ ਨੇ ਵਰਤੀ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤਾ ਖੋਵਾ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ। ਹੁਣ ਬੇਨਤੀ ਸੁਣੋ, ਇੱਥੇ ਲਫ਼ਜ਼ ਪਾਪੀ ਵਰਤਿਆ ਜੀ, ਪਾਪੀ ਸਿਉ ਤਨ ਗੱਡਿਆ, ਇਹਦਾ ਅਰਥ ਹੈ ਅਪਵਿੱਤਰ ਬੌਡੀ, ਜਿਹੜਾ ਸਰੀਰ ਪਵਿੱਤਰ ਨਹੀਂ। ਮੈਂ ਫਿਰ ਅਰਜ਼ ਕਰਾਂਗਾ, ਬੌਡੀ ਦੀ ਜਿਹੜੇ ਕਿਰਿਆ ਦੇ ਹਿੱਸੇ ਨੇ ਉਹਦੀ ਸਰੀਰਕ ਤੌਰ ਤੇ ਅਪਵਿੱਤਰਤਾ ਤੇ ਮਾਨਸਿਕ ਤੌਰ ਤੇ ਅਪਵਿੱਤਰਤਾ, ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਰੀਰਕ ਤੌਰ ਤੇ ਇੱਕ ਧਰਮ ਹੈ, ਉਹ ਪਰਮਾਤਮਾ ਨੇ ਉਹਦੀ ਬੌਡੀ ਦਾ ਸਿਸਟਮ ਇਹੋ ਜਿਹਾ ਬਣਾਇਆ। ਪਰ ਜੇ ਉਹਨੂੰ ਨਫ਼ਰਤ ਨਾਲ ਕਹੋ ਜੀ ਗੁਰੂ ਸਾਹਿਬ ਨੇ ਤੈਨੂੰ ਨਿੰਦ ਦਿੱਤਾ ਜੀ, ਗੁਰੂ ਸਾਹਿਬ ਨੇ ਤੈਨੂੰ ਸਵੀਕਾਰ ਨਹੀਂ ਕੀਤਾ, ਤੇ ਮੈਂ ਦੂਜੀ ਉਦਾਹਰਨ ਤਾਂ ਦੇਣਾ ਪਿਆ ਭਲਿਓ। ਅਸੀਂ ਰੋਜ਼ ਰੋਟੀ ਖਾਂਦੇ ਹਾਂ, ਅੰਨ ਸਾਡੇ ਜਾਂਦਾ, ਪਾਣੀ ਸਾਡੇ ਜਾਂਦਾ, ਅੱਗ ਨਾਲ ਪੱਕਿਆ ਹੋਇਆ ਭੋਜਨ ਸਾਡੇ ਜਾਂਦਾ, ਲੂਣ ਸਾਡੇ ਜਾਂਦਾ, ਘਿਓ ਸਾਡੇ ਜਾਂਦਾ, ਦੁੱਧ ਸਾਡੇ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਤੇਰਾ ਤਨ ਕਾਹਦਾ ਪਵਿੱਤਰ, ਜਿਨ੍ਹਾਂ ਨੂੰ ਲੋਕ ਦੇਵਤੇ ਕਹਿੰਦੇ ਨੇ, ਤੂੰ ਚਬਾ ਕੇ ਭੋਜਨ ਜਦੋਂ ਪੇਟ ਵਿੱਚ ਪਾਇਆ ਇਹਦੇ ਬਦਲੇ ਬਿਸ਼ਟਾ ਗੰਦਗੀ ਬਣੀ, ਜਿਸ ਗੰਦਗੀ ਨੂੰ ਵੇਖ ਕੇ ਲੋਕ ਥੁੱਕਣ ਲੱਗ ਪਏ। ਹੁਣ ਆਪਾਂ ਇਹ ਕਹਿਣ ਲੱਗ ਪਾਵੇਂ ਗੁਰੂ ਨਾਨਕ ਸਾਹਿਬ ਨੇ ਸਰੀਰ ਦੀ ਨਿੰਦਿਆ ਕੀਤੀ? ਦੇਖੋ ਸਮਝੋ ਬਾਣੀ ਨੂੰ ਗੁਰਮੁਖੋ ਧਿਆਨ ਦੇ ਨਾਲ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ ਬੌਡੀ, ਪਾਪੀ ਸਿਉਂ ਤਨ ਗੱਡਿਆ, ਇਸ ਤਨ ਦੀ ਸੰਗਤ ਕਰਕੇ ਦੇਵਤੇ ਮਲੀਨ ਹੋ ਗਏ, ਗੰਧ ਦਾ ਰੂਪ ਧਾਰਨ ਕਰ ਗਏ, ਥੁੱਕਾਂ ਪਈਆਂ ਤਿੱਤ। ਮਹਾਰਾਜ ਕਹਿੰਦੇ ਨੇ ਗੱਲ ਅਸਲ ਚ ਕਹਿਣਾ ਚਾਹੁੰਦੇ ਨੇ, ਜਿੱਤ ਮੁੱਖ ਨਾਮ ਨਾ ਉਚਰੇ ਵਿਣ ਨਾਮ ਹੈ ਰਸ ਖਾਹੇ, ਨਾਨਕ ਐਵੇਂ ਜਾਣੀਏ ਪਾਪੀ ਸਿਉਂ ਤਨ ਗੱਡਿਆ। ਹੁਣ ਆਹ ਗੱਲ ਸਮਝਣ ਵਾਲੀ, ਐਵੇਂ ਜਾਣੀਏ। ਹੁਣ ਇਹ ਜਿਹੜਾ ਇੱਥੇ ਸ਼ਬਦ ਆਇਆ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਇਹਦੇ ਅਰਥ ਇਸ ਤੋਂ ਅੱਧੀ ਤੁਕ ਨੂੰ ਲੈ ਕੇ ਪਵਿੱਤਰ ਪਵਿੱਤਰ ਕਹਿ ਦੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸੱਜਣੋ, ਜੂਠਾ ਜੂਠਾ ਮੁੱਖ ਵਸੈ ਨਿਤਨਿਤ ਹੋਏ ਖੁਆਰ। ਉਹ ਵਾਰੋ ਵਾਰ ਇੱਕ ਰੂਟੀਨ ਹੈ, ਜਿਵੇਂ ਮਾਸਕ ਧਰਮ ਵਾਰ ਵਾਰ ਆਉਂਦਾ ਹੈ, ਉਹ ਮਹੀਨੇ ਬਾਅਦ ਆਉਂਦਾ ਹੈ। ਸੱਚ ਕਹਿੰਦੇ ਨੇ ਜੂਠਾ ਬੰਦਾ, ਜਿਹੜਾ ਝੂਠਾ ਬੰਦਾ, ਚੇਤੇ ਰੱਖੋ ਜਿੰਨਾ ਮਰਜ਼ੀ ਯਤਨ ਕਰੋ ਉਹਦੇ ਅੰਦਰੋਂ ਵੀ ਵਾਰ ਵਾਰ ਝੂਠ ਹੀ ਨਿਕਲਦਾ ਹੈ। ਇਹ ਸਿਰਫ ਸਮਝਣ ਵਾਸਤੇ ਇੱਕ ਉਦਾਹਰਨ ਹੈ। ਇੱਥੇ ਸਾਹਿਬ ਨੇ ਕਿਹਾ ਪਾਪੀ ਸਿਉ ਤਨ ਗੱਡਿਆਂ, ਥੁੱਕਾਂ ਪਈਆਂ ਤਿੱਤ, ਜਿੱਤ ਮੁੱਖ ਨਾਮ ਨਾ ਉਚਰੈ ਵਿਨ ਨਾਮੈ ਰਸ ਖਾਹੇ, ਨਾਨਕ ਏਵੈ ਜਾਣੀਐ ਤਿੱਤ ਮੁੱਖ ਥੁੱਕਾਂ ਪਾਹੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਗੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਿਉਂ ਪਾਵਕ ਇਦਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ ਰਹਾਉ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕੀ ਮਿਟਾ ਨਾ ਭੁੱਖਾ।

हर हर नाम अपार अमूला, अमृत एक निधाना।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਵਿਰਾਜਮਾਨ, ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਅੱਜ ਧੰਨ ਦੀਨ ਦੁਨੀ ਦੇ ਮਾਲਕ

ਆਪ ਤਰਿਆ ਜਿੰਨੇ ਡਿੱਠਾ ਤਿੰਨਾਂ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ। ਗੁਰੂ ਪਿਆਰੀ ਸਾਧ ਸੰਗਤ ਜੀਓ 1656 ਈਸਵੀ ਨੂੰ ਸ਼੍ਰੀ ਕੀਰਤਪੁਰ ਸਾਹਿਬ ਜੀ ਧਰਤੀ ਦੇ ਉੱਪਰ ਪਿਤਾ ਸਤਿਗੁਰੂ ਸੱਤਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ, ਮਾਤਾ ਸਤਿਕਾਰਯੋਗ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਨੇ ਅਵਤਾਰ ਧਾਰਿਆ, ਜੋ ਸਤਿਗੁਰੂ ਜੀ ਬਚਪਨ ਵਿੱਚ ਹੀ ਬ੍ਰਹਮਲੀਨ ਰਿਹਾ ਕਰਦੇ ਸਨ, ਦਿਨੇ ਰਾਤ ਨਾਮ ਬਾਣੀ ਦੇ ਨਾਲ ਜੁੜੇ ਰਹਿਣਾ, ਕਈ ਕਈ ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਰੋਜ਼ਾਨਾ ਕਰਿਆ ਕਰਦੇ, ਸਤਿਗੁਰਾਂ ਦੇ ਵੱਡੇ ਭਰਾ ਬਾਬਾ ਰਾਮ ਰਾਏ ਜੀ ਵੀ ਬਚਪਨ ਦੇ ਵਿੱਚ ਬਹੁਤ ਭਾਰੀ ਨਾਮ ਬਾਣੀ ਦੇ ਅਭਿਆਸੀ ਸਨ। ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਮਹਾਰਾਜ, ਨਾਮ ਬਾਣੀ ਦੇ ਅਭਿਆਸ ਬਾਬਾ ਰਾਮ ਰਾਏ ਜੀ ਵੀ ਕਰਦੇ ਹਨ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਕਰਦੇ ਹਨ, ਇਹ ਮਹਾਨ ਬਰਕਤ ਕਿਹਨਾਂ ਨੂੰ ਪ੍ਰਾਪਤ ਹੋਵੇਗੀ? ਸਤਿਗੁਰੂ ਜੀ ਨੇ ਪਰਖਣ ਵਾਸਤੇ ਜੁਗਤ ਦੱਸੀ ਕਿ ਇੱਕ ਜੋ ਗੰਧੋਈ ਹੈ ਉਹ ਲੈ ਕੇ ਜਾਓ, ਜਿੱਥੇ ਦੋਨੇ ਪਾਠ ਕਰ ਰਹੇ ਹਨ ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਉਹ ਗੰਧੋਈ ਚਬੋ ਕੇ ਦੇਖਣੀ। ਪਹਿਲਾਂ ਬਾਬਾ ਰਾਮ ਰਾਏ ਜੀ ਦੇ ਪਾਸ ਗਏ, ਜਦ ਜਾ ਕੇ ਗੰਧੋਈ ਪਾਵੇ ਦੇ ਵਿੱਚ ਚਬਾਉਣ ਦੀ ਕੋਸ਼ਿਸ਼ ਕੀਤੀ, ਉਹ ਬਹੁਤ ਸਖਤ ਸੀ, ਉਹਦੇ ਵਿੱਚ ਉਹ ਚੁਭੀ ਨਾ। ਫਿਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਸ ਗਏ, ਜਦ ਉੱਥੇ ਜਾ ਕੇ ਗੰਧੋਈ ਚਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੰਧੋਈ ਇੰਜ ਲੱਕੜ ਦੇ ਵਿੱਚ ਪ੍ਰਵੇਸ਼ ਕਰ ਗਈ ਜਿਵੇਂ ਮੋਮ ਹੋਵੇ, ਭਾਵ ਕਿ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਐਸੀ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਪਾਠ ਕਰ ਰਹੇ ਸਨ, ਜਿੱਥੇ ਆਪ ਆਤਮਕ ਰਸ ਨੂੰ ਮਾਣ ਰਹੇ ਸਨ ਉੱਥੇ ਜੋ ਲੱਕੜ ਸੀ ਉਹ ਵੀ ਮੋਮ ਹੋ ਗਈ। ਜਿਸ ਵਕਤ ਬਾਬਾ ਰਾਮ ਰਾਏ ਜੀ ਦਿੱਲੀ ਵਿਖੇ ਗਏ, 72 ਕਰਾਮਾਤਾਂ ਵਿਖਾਈਆਂ, ਉਸ ਵਕਤ ਜਦ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਇਹਦੇ ਜਗ੍ਹਾ 'ਤੇ ਕਹਿ ਦਿੱਤਾ ਕਿ ਇਹ ਲਿਖਾਰੀ ਦੀ ਗਲਤੀ ਹੈ, ਅਸਲ ਦੇ ਵਿੱਚ ਪੰਕਤੀ ਹੈ ਮਿੱਟੀ ਬੇਈਮਾਨ ਕੀ। ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਪਤਾ ਚੱਲਿਆ, ਸਤਿਗੁਰਾਂ ਨੇ ਹੁਕਮ ਕੀਤਾ ਕਿ ਕੋਈ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਨਾ ਕਰੇ, ਉਹਨਾਂ ਦੇ ਮੱਥੇ ਨਾ ਲੱਗੇ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਕਿਹਨਾਂ ਦੇ ਦਰਸ਼ਨ ਕਰੀਏ? ਮਹਾਰਾਜ ਜੀ ਨੇ ਕਰੀਬਨ 6.25 ਸਾਲ ਦੀ ਉਮਰ ਦੇ ਵਿੱਚ ਸਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਬਚਨ ਕੀਤੇ ਕਿ ਜੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨਗੇ ਉਹਨਾਂ ਦੇ ਦੁੱਖ ਲੱਥਣਗੇ। ਇਹਨਾਂ ਨੂੰ ਬਚਨਾਂ ਨੂੰ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਮਬੰਦ ਕੀਤਾ, ਦੁਹਰਾਇਆ ਹੈ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਬੜੇ ਬੜੇ ਬਚਪਨ

ਦੇ ਮਹਾਰਾਜ ਜੀ ਦੇ ਰੂਹਾਨੀ ਕੌਤਕ ਹਨ। ਇੱਕ ਪੰਡਿਤ ਨੇ ਪਰਖ ਲੈਣ ਵਾਸਤੇ ਇੱਕ ਕੋਹੜੀ ਨੂੰ ਮਹਾਰਾਜ ਜੀ ਦੇ ਸਾਹਮਣੇ ਕਰ ਦਿੱਤਾ ਵੀ ਇਹ ਗੁਰੂ ਨਾਨਕ ਦੀ ਗੱਦੀ ਦੇ ਅੱਠਵੇਂ ਵਾਰਸ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਨੂਰੇ ਕੋਹੜੀ ਦਾ ਕੋਹੜ ਦੂਰ ਕੀਤਾ ਸੀ। ਗੁਰ ਅਮਰਦਾਸ ਮਹਾਰਾਜ ਜੀ ਨੇ ਪ੍ਰੇਮੇ ਕੋਹੜੀ ਦਾ ਕੋਹੜ ਦੂਰ ਕੀਤਾ ਸੀ। ਹੋਰ ਬਹੁਤ ਸਾਰੀਆਂ ਉਦਾਹਰਣਾਂ ਹਨ। ਸੋਢੀ ਸੁਲਤਾਨ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਬੀਬੀ ਰਜਨੀ ਦੇ ਪਤੀ ਦਾ ਕੋਹੜ ਦੂਰ ਹੋਇਆ। ਜੇ ਐਸੇ ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਨ ਤਾਂ ਇਹਦਾ ਵੀ ਕੋਹੜ ਦੂਰ ਕਰ ਦੇਣ। ਸਤਿਗੁਰੂ ਜੀ ਨੇ ਆਪਣਾ ਰੁਮਾਲ ਬਖਸ਼ਿਸ਼ ਕੀਤਾ, ਸਰੀਰ ਦੇ ਉੱਪਰ ਫੇਰਨ ਵਾਸਤੇ ਹੁਕਮ ਲਗਾਇਆ। ਜਿਸ ਵਕਤ ਕੋਹੜੀ ਨੇ ਸਤਿਗੁਰਾਂ ਦਾ ਬਖਸ਼ਿਸ਼ ਭਰਿਆ ਰੁਮਾਲ ਆਪਣੇ ਸਰੀਰ ਦੇ ਉੱਪਰ ਫੇਰਿਆ, ਉਹਦਾ ਕੋਹੜ ਜਿਹੜਾ ਸੀ ਉਹਦੀ ਨਿਵਿਰਤੀ ਹੋ ਗਈ, ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਬਹੁਤ ਸਾਰੇ ਪ੍ਰੇਮੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਜੀਵਨ ਦਾਨ ਲੈਣ ਵਾਸਤੇ ਆਉਂਦੇ ਰਹੇ। ਸਤਿਗੁਰੂ ਜੀ ਅੰਤਰਜਾਮੀ ਹਨ, ਸੰਸਾਰ ਦੇ ਵਿੱਚ ਪੜਦਾ ਹੋ ਸਕਦਾ ਹੈ, ਸੰਤ ਅਤੇ ਗੁਰੂ ਦੇ ਅੱਗੇ ਕੋਈ ਪੜਦਾ ਨਹੀਂ ਹੋਇਆ ਕਰਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਿਸ਼ੌਰ ਤੋਂ ਜਸਵੰਤ ਰਾਏ ਨਾਮ ਦਾ ਇੱਕ ਪ੍ਰੇਮੀ ਆਇਆ। ਉਹ ਆਇਆ ਸੀ ਗੁਰੂ ਘਰ ਦੇ ਵਿੱਚ ਚੋਰੀ ਕਰਨ ਦੀ ਭਾਵਨਾ ਦੇ ਨਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਦੇਖਦਿਆਂ ਹੀ ਇਹ ਬਾਣੀ ਦੀਆਂ ਪੰਕਤੀਆਂ ਪੜ੍ਹੀਆਂ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਜਸਵੰਤ ਰਾਏ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਅਤੇ ਅੱਗੋਂ ਵਾਸਤੇ ਚੋਰੀ ਨਾ ਕਰਨ ਦਾ ਉਸਨੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪ੍ਰਣ ਕੀਤਾ। ਭਾਵ ਕਿ ਜੋ ਸਮਾਜ ਦੀਆਂ ਕੁਰੀਤੀਆਂ ਹਨ, ਜੋ ਸਮਾਜ ਦੀਆਂ ਬੁਰਿਆਈਆਂ ਹਨ, ਉਹਨਾਂ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਰਪੂਰ ਯਤਨ ਕੀਤੇ, ਕਿਰਪਾ ਕੀਤੀ। ਇਸੇ ਪ੍ਰਕਾਰ ਗੇਂਦਾ ਮਲ ਨਾਮ ਦਾ ਇੱਕ ਪ੍ਰੇਮੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਇਆ। ਉਸ ਨੂੰ ਸ਼ਰਾਬ ਦੀ ਲੱਤ ਸੀ, ਸ਼ਰਾਬ ਪੀਆ ਕਰਦਾ ਸੀ। ਮਹਾਰਾਜ ਜੀ ਨੂੰ ਦੇਖਦਿਆਂ ਹੀ ਬਾਣੀ ਦੀ ਪੰਕਤੀ ਪੜ੍ਹੀ, ਜਿਤ ਪੀਤਾ ਮਤ ਦੂਰ ਹੋਏ, ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ, ਜਿਤ ਪੀਤਾ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਉਹਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਬੇਨਤੀ ਕੀਤੀ, ਮਹਾਰਾਜ ਬਲ ਬਖਸ਼ੋ, ਅੱਜ ਤੋਂ ਬਾਅਦ ਮੈਂ ਕਿਸੇ ਵੀ ਤਰ੍ਹਾਂ ਦਾ ਨਸ਼ੇ ਦਾ ਸੇਵਨ ਨਹੀਂ ਕਰਾਂਗਾ। ਫਿਰ ਸਾਧ ਸੰਗਤ ਜੀ, ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਐਸੀਆਂ ਆਉਂਦੀਆਂ ਹਨ। ਇੱਕ ਜਗਨੇ ਨਾਮ ਦਾ ਕਸਾਈ ਸੀ, ਜੋ ਕਸਾਈ ਪੁਣਾ ਕਰਦਾ ਸੀ, ਜੀਵਾਂ ਨੂੰ ਵੱਢ ਵੱਢ ਕੇ, ਕੱਟ ਕੱਟ ਕੇ ਉਹਨਾਂ ਨੂੰ ਵੇਚਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਇਹ ਸ਼ਬਦ ਵੀ ਸਰਵਣ ਕਰਵਾਇਆ ਅਤੇ ਨਾਲ ਇਤਿਹਾਸ ਦੱਸਿਆ
ਨਿਰਪਕੰਨਿਆ ਕੇ ਕਾਰਨੇਕ ਭਇਆ ਭੇਖ ਧਾਰੀ ਕਾ ਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਤਵਰਗੁਣ ਕਹਾ ਜਗਦ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਏ ਜਬ ਜੰਬੁਕ ਗ੍ਰਾਸੈ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੈ ਫੁਨ ਕਾਮ ਨ ਆਵੈ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਓ ਡੂਬ ਮੂਏ ਨੌਕਾ ਮਿਲੈ ਕਹੁ ਕਾਹੇ ਚੜਾਵੋ ਮੈਂ ਨਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਮਹਾਰਾਜ ਆਖਣ ਲੱਗੇ ਹੋਰ ਬਥੇਰੇ ਕੰਮ ਹਨ ਕਰਨ ਵਾਲੇ, ਤੂੰ ਇਹ ਕਿਰਤ ਤੇਰੀ ਜਿਹੜੀ ਹੈ ਉਹ ਚੰਗੀ ਨਹੀਂ। ਜੋ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਹੈ ਉਹਦਾ ਫਰਜ਼ ਹੈ ਕਿ ਸੁੱਚੀ ਕਿਰਤ ਕਰੇ, ਚੰਗੀ ਕਿਰਤ ਕਰੇ, ਚੰਗੀ ਕਿਰਤ ਕਰਿਆ ਕਰ। ਉਹਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕਸਾਈ ਪੁਣਾ ਛੁਡਾ ਦਿੱਤਾ। ਇਤਿਹਾਸ ਨੂੰ ਸੁਣਨ ਦਾ ਸੁਣਾਉਣ ਦਾ ਭਾਵ ਹੁੰਦਾ ਹੈ ਕਿ ਉਹਦੇ ਵਿੱਚੋਂ ਗਿਆਨ ਲਿਆ ਜਾ ਸਕੇ, ਸੋਝੀ ਲਈ ਜਾ ਸਕੇ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਿਸ ਵਕਤ ਰਾਮ ਰਾਏ ਨੇ 72 ਕਰਾ ਮਾਤਾ ਵਿਖਾਈਆਂ, ਔਰੰਗਜ਼ੇਬ ਆਖੇ ਹੋਰ ਵਿਖਾਓ ਹੋਰ ਵਿਖਾਓ, ਉਹਨੇ ਬੇਨਤੀ ਕੀਤੀ, ਆਖਣ ਲੱਗਾ ਰਾਮ ਰਾਏ ਕਿ ਔਰੰਗਜ਼ੇਬ ਜੇਕਰ ਤੂੰ ਵਾਕਿਆ ਹੀ ਬਹੁਤ ਸਾਰੀਆਂ ਕਰਮ ਮਾਤਾਂ ਵੇਖਣੀਆਂ ਚਾਹੁੰਦਾ ਹੈ ਨਾ, ਤਾਂ ਗੁਰੂ ਨਾਨਕ ਦੀ ਗੱਦੀ ਦੇ ਉੱਪਰ ਮੇਰਾ ਛੋਟਾ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਬਿਰਾਜਮਾਨ ਹੈ, ਮੈਂ ਜਿਹੜੀਆਂ ਕਰਾਂ ਮਾਤਾਂ ਵਿਖਾਈਆਂ ਹਨ ਉਹ ਤਾਂ ਇੱਕ ਬੂੰਦ ਮਾਤਰ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਵਿੱਚ ਸਮੁੰਦਰ ਦੀ ਤਰ੍ਹਾਂ ਬੇਅੰਤ ਕਰਾਂ ਮਾਤਾਂ ਹਨ, ਉਹਨਾਂ ਨੂੰ ਬੁਲਾ ਕੇ ਸੱਦ ਕੇ ਉਹਨਾਂ ਦੇ ਕੋਲੋਂ ਦੇਖ ਲਓ। ਸੋ ਸਾਧ ਸੰਗਤ ਜੀ, ਔਰੰਗਜ਼ੇਬ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਵੀ ਦਿੱਲੀ ਬੁਲਾਇਆ। ਰਸਤੇ ਦੇ ਵਿੱਚ ਲਾਲ ਚੰਦ ਨਾਮ ਦੇ ਬ੍ਰਾਹਮਣ ਨੇ ਸ਼ੰਕਾ ਕੀਤਾ ਕਿ ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਜੋ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਹੋਏ ਹਨ, ਇਹਨਾਂ ਨੇ ਆਪਣਾ ਨਾਮ ਬੜਾ ਵੱਡਾ ਰਖਵਾਇਆ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਉਹਨਾਂ ਨੇ ਤਾਂ ਗੀਤਾ ਦਾ ਉਚਾਰਨ ਕੀਤਾ ਹੈ, ਜੇਕਰ ਇਹ ਗੀਤਾ ਦੇ ਅਰਥ ਹੀ ਕਰ ਦੇਣ ਤਾਂ ਵੀ ਮੈਂ ਮੰਨ ਲਵਾਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕਿ ਜੇ ਅਸੀਂ ਅਰਥ ਕਰਕੇ ਸੁਣਾ ਦਿੱਤੇ ਤਾਂ ਸ਼ਾਇਦ ਇਹਦਾ ਸ਼ੰਕਾ ਨਿਵਿਰਤ ਨਾ ਹੋਵੇ। ਆਖੇਗਾ ਵੀ ਗੁਰੂ ਘਰ ਹੈ, ਘਰ ਦੇ ਵਿੱਚ ਪੰਡਿਤ ਰੱਖ ਕੇ ਉਹਨਾਂ ਦੇ ਕੋਲ ਵਿਦਿਆ ਸਿੱਖ ਲਈ ਹੋਵੇਗੀ, ਆਪਣੀ ਮਰਜ਼ੀ ਦਾ ਬੰਦਾ ਲੈ ਕੇ ਆ। ਲਾਲ ਚੰਦ ਜਿੱਥੇ ਪੰਜੋਖਰਾ ਸਾਹਿਬ ਅਸਥਾਨ ਹੈ ਅੰਬਾਲੇ ਦੇ ਨਜ਼ਦੀਕ ਨਗਰ ਦੇ ਵਿੱਚੋਂ ਇੱਕ ਬੇਸਮਝ ਜੋ ਛੱਜੂ ਨਾਮ ਦਾ ਝੀਵਰ ਸੀ ਉਸ ਨੂੰ ਲਿਆਂਦਾ ਗਿਆ, ਜਿਹੜਾ ਬਿਲਕੁਲ ਹੀ ਅਨਪੜ੍ਹ ਸੀ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ, ਜਿਵੇਂ ਬਚਨ ਆਉਂਦੇ ਹਨ, ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ੍ਹ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਗੁੰਗਾ ਵਿਅਕਤੀ ਜਿਹੜਾ ਹੈ ਚਾਰ ਵੇਦਾਂ ਦਾ ਵਕਤਾ ਬਣ ਸਕਦਾ ਹੈ। ਸਤਿਗੁਰੂ ਜੀ ਮੂਰਖਾਂ ਨੂੰ ਚਤਰ ਬਣਾ ਦਿੰਦੇ ਹਨ, ਅਤੇ ਜਿਹੜੇ ਪੰਡਿਤ ਹਨ ਜੇਕਰ ਹੰਕਾਰੀ ਹੋ ਜਾਣ ਉਹ ਮੂਰਖ ਹੋ ਜਾਂਦੇ ਹਨ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਪਵਨ ਸੂਝਿਆ ਗੁਰ ਭੇਟ ਪੁਨੀਤਾ
ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਸਤਿਗੁਰਾਂ ਦੇ ਹੱਥ ਦੇ ਵਿੱਚ ਇੱਕ ਛੜੀ ਸੀ। ਛੱਜੂ ਦੇ ਸੀਸ ਦੇ ਉੱਪਰ ਜਿਸ ਵਕਤ ਮਹਾਰਾਜ ਜੀ ਨੇ ਛੜੀ ਰੱਖੀ, ਉਸੇ ਵਕਤ ਗੀਤਾ ਦੇ ਅਰਥ ਕਰਕੇ ਛੱਜੂ ਨੇ ਸਾਧ ਸੰਗਤ ਦੀ ਪੰਡਿਤ ਨੂੰ ਸੁਣਾਉਣਾ ਕੀਤੇ। ਅੰਦਰੋਂ ਬਾਹਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛੱਜੂ ਨੂੰ ਨਿਹਾਲ ਕਰ ਦਿੱਤਾ। ਲਾਲ ਚੰਦ ਦਾ ਜਿਹੜਾ ਗੁਮਾਨ ਸੀ, ਹੰਕਾਰ ਸੀ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਲਾਲ ਚੰਦ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਚਰਨ ਪੌਲ ਲੈ ਕੇ ਸਤਿਗੁਰਾਂ ਦਾ ਸਿੱਖ ਬਣ ਗਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਵਿਖੇ ਪਹੁੰਚਦੇ ਹਨ। ਇੱਕ ਪ੍ਰਣ ਕੀਤਾ ਸੀ ਕਿ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿਆਂਗੇ। ਉਹ ਪ੍ਰਣ ਤਾ ਜ਼ਿੰਦਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਭਾਉਣਾ ਕੀਤਾ। ਉਹਨੇ ਆਖਿਆ ਜੇ ਦਰਸ਼ਨ ਨਹੀਂ ਦੇਣੇ ਹਨ ਤਾਂ ਕੋਈ ਉਪਦੇਸ਼ ਹੀ ਦੇ ਦਿਓ। ਮਹਾਰਾਜ ਜੀ ਨੇ ਫਿਰ ਇਹ ਬਚਨ ਲਿਖ ਕੇ ਭੇਜਿਆ ਸੀ, ਕਿਆ ਖਾਧੈ ਕਿਆ ਪੈਦਾ ਹੋਏ, ਜਾ ਮਨ ਨਾ ਹੀ ਸੱਚਾ ਸੋਏ। ਕਿਆ ਮਿੱਠਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਵ ਸੁਖਾਲੀ, ਕੀਜੈ ਭੋਗ ਵਿਲਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ। ਪਰਮੇਸ਼ਰ ਦੇ ਨਾਮ ਤੋਂ ਬਗੈਰ ਸਾਰੀਆਂ ਵਸਤੂਆਂ ਨਾਸ਼ਵਾਨ ਹਨ। ਸੋ ਜੋ ਦਿੱਲੀ ਵਿਖੇ ਐਸੀ ਮਹਾਂਮਾਰੀ ਫੈਲੀ ਹੋਈ ਸੀ, ਚੇਚਕ ਦੀ ਬਿਮਾਰੀ, ਮਹਾਰਾਜ ਜੀ ਨੇ ਇੱਕ ਚਬੱਚਾ ਬਣਾਇਆ, ਆਖਿਆ ਜਿਹੜੇ ਇੱਥੇ ਆ ਕੇ ਇਸ਼ਨਾਨ ਕਰਨਗੇ ਉਹਨਾਂ ਦੇ ਰੋਗ ਦੀ ਨਿਵਿਰਤੀ ਹੋਵੇਗੀ। ਸਾਰਾ ਭਾਰ ਜਿਹੜਾ ਸੀ ਆਪਣੇ ਉੱਪਰ ਲੈ ਲਿਆ। ਸੋ ਇਸ ਤਰ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੇਕਾਂ ਰੂਹਾਨੀ ਕੌਤਕ ਹਨ। ਐਸੇ ਦੀਨ ਦਿਆਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਸਾਰੇ ਮਿਲ ਕੇ ਪੜ੍ਹ ਲਈਏ ਸ਼੍ਰੀ

0: ਧਨਾਸਰੀ ਮਹੱਲਾ ਪੰਜਵਾ।
1: ਧਨਾਸਰੀ ਰਾਗ ਵਿੱਚ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ। ਸ਼ਾਂਤੀ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ।

ਇਸ ਸੰਸਾਰ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ, ਵੱਡੇ ਵੱਡੇ ਜ਼ਿਮੀਂਦਾਰ ਹੋਏ, ਭੂਮੀਪਤੀ ਹੋਏ, ਕਿਸੇ ਦੀ ਵੀ ਤ੍ਰਿਸ਼ਨਾ ਨਹੀਂ ਬੁਝੀ ਇਸ ਸੰਸਾਰ ਦੇ ਵਿੱਚ। ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ, ਬਸ ਇਸੇ ਚੱਕਰ ਦੇ ਵਿੱਚ ਫਸੇ ਰਹੇ। ਸੰਤੁਸ਼ਟੀ ਨਾ ਆਈ ਉਹਨਾਂ ਨੂੰ। ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਾਂ ਰੋਜ਼ਾਨਾ ਬਚਨ ਪੜ੍ਹਦੇ ਹਾਂ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਵੱਡੇ ਵੱਡੇ ਰਾਜੇ ਮਹਾਰਾਜੇ, ਕਿਉਂਕਿ ਉਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਜਨਕ ਵਰਗੇ ਵਿਰਲੇ ਹੁੰਦੇ ਹਨ। ਭਗਤ ਵੱਡਾ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ। ਰਾਜਾ ਵੀ ਸੀ, ਮਹਾਂਪੁਰਖ ਵੀ ਸੀ, ਐਸੇ ਵਿਰਲੇ ਹੁੰਦੇ ਹਨ, ਲੱਖਾਂ ਵਿੱਚੋਂ ਕੋਈ ਇੱਕ ਅੱਧ। ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ, ਵਰਨਾ ਜ਼ਿਆਦਾ ਗਿਣਤੀ ਇਸੇ ਤਰ੍ਹਾਂ ਦੀਆਂ ਦੀ ਹੁੰਦੀ ਹੈ ਜਿਹੜਾ ਮਹਾਰਾਜ ਜੀ ਜ਼ਿਕਰ ਕਰ ਰਹੇ ਹਨ। ਹੋਰ ਰਾਜ ਪਾਠ ਨੂੰ ਵਧਾਇਆ ਜਾਵੇ, ਹੋਰ ਧਨ ਸੰਪਦਾ ਇਕੱਠੀ ਕੀਤੀ ਜਾਵੇ, ਸਾਰਿਆਂ ਦੇ ਮਨ ਦੀ ਇਹ ਲਾਲਸਾ ਬਣੀ ਰਹਿੰਦੀ ਹੈ, ਤ੍ਰਿਸ਼ਨਾ ਉਹਨਾਂ ਦੀ ਬੁਝੀ ਨਾ। ਵੱਡੇ ਵੱਡੇ ਸੰਸਾਰ ਦੇ ਵਿੱਚ ਰਾਜੇ ਮਹਾਰਾਜੇ ਜ਼ਿਮੀਂਦਾਰ ਹੋਏ, ਕਿਉਂਕਿ ਉਹਨਾਂ ਨੇ ਨਾਮ ਤਾਂ ਜਪਿਆ ਨਹੀਂ। ਬੜੇ ਪਿਆਰੇ ਬਚਨ ਆਉਂਦੇ ਹਨ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖਾਂ ਦੇ। ਦਿੱਲੀ ਵਿਖੇ ਇੱਕ ਪ੍ਰੇਮੀ ਨੇ ਆ ਕੇ ਆਖਿਆ ਕਿ ਮਹਾਂਪੁਰਖੋ, ਇਹ ਜਿਹੜਾ ਫਲਾਣਾ ਬੰਦਾ ਆਇਆ ਹੈ, ਬੜਾ ਧਨਵਾਨ ਹੈ, ਬੜਾ ਪੈਸੇ ਵਾਲਾ ਹੈ। ਦੋ ਤਿੰਨ ਵਾਰੀ ਜਦ ਆਖਿਆ, ਮਹਾਂਪੁਰਖਾਂ ਨੇ ਕੋਲ ਬੁਲਾਇਆ, ਆਖਿਆ ਭਈ ਪ੍ਰੇਮੀਆਂ ਅੰਮ੍ਰਿਤ ਵੇਲੇ ਉੱਠਦਾ ਹੈ? ਉਹਨੇ ਆਖਿਆ ਜੀ ਨਹੀਂ। ਅੰਮ੍ਰਿਤ ਛਕਿਆ ਹੋਇਆ ਹੈ? ਕਹਿੰਦੇ ਨਹੀਂ। ਤੂੰ ਆਪਣੀ ਸੁੱਚੀ ਕਿਰਤ ਦੇ ਵਿੱਚੋਂ ਦਸਵੰਧ ਕੱਢਦਾ ਹੁੰਦਾ ਹੈ? ਕਹਿੰਦਾ ਜੀ ਬਿਲਕੁਲ ਨਹੀਂ। ਮਹਾਂਪੁਰਖ ਆਖਣ ਲੱਗੇ, ਤੇਰੇ ਵਰਗਾ ਤਾਂ ਮੈਂ ਕਦੇ ਸੰਸਾਰ ਦੇ ਵਿੱਚ ਕੰਗਾਲ ਹੀ ਕੋਈ ਨਹੀਂ ਦੇਖਿਆ, ਨਾ ਤੇਰੇ ਕੋਲ ਖੰਡੇ ਬਾਟੇ ਦੀ ਪੌਲ ਅੰਮ੍ਰਿਤ, ਨਾ ਤੇਰੇ ਕੋਲ ਪੰਜ ਬਾਣੀਆਂ ਦਾ ਨਿਤਨੇਮ, ਨਾ ਤੂੰ ਕਦੀ ਦਸਵੰਧ ਕੱਢਦਾ ਹੈ, ਤੂੰ ਧਨਾੜ ਕਿਹੜੀ ਗੱਲ ਦਾ ਹੈ? ਜਿਨਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਹੜੇ ਇਸ ਤਰ੍ਹਾਂ ਦੀ ਚੋਟ ਸਹਾਰ ਜਾਂਦੇ ਹਨ ਨਾ, ਉਹਨਾਂ ਦਾ ਕੁਝ ਫਿਰ ਬਣ ਜਾਂਦਾ ਹੈ। ਵਰਨਾ ਜ਼ਮਾਨਾ ਇਸ ਤਰ੍ਹਾਂ ਦਾ ਹੈ, ਅਵਲ ਤਾਂ ਕੋਈ ਸੱਚੀ ਗੱਲ ਸੁਣਨ ਵਾਸਤੇ ਤਿਆਰ ਹੀ ਨਹੀਂ, ਜੇਕਰ ਸੁਣਾ ਵੀ ਦਿਓ ਅਗਲਾ ਗਲ ਪੈਣ ਨੂੰ ਜਾਂਦਾ ਹੈ। ਪਰ ਇਹ ਜਿਹੜਾ ਪ੍ਰੇਮੀ ਸੀ ਨਾ, ਇਹਦੇ ਭਾਗ ਜਾਗੇ, ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਂਪੁਰਖੋ ਪਿਛਲੀ ਜਿਹੜੀ ਲੰਘ ਗਈ ਲੰਘ ਗਈ, ਅੱਗੋਂ ਵਾਸਤੇ ਸਮਤ ਬਖਸ਼ੋ, ਕਿਰਪਾ ਕਰੋ। ਮਹਾਂਪੁਰਖ ਆਖਣ ਲੱਗੇ, ਫਿਰ ਭਾਈ ਅੰਮ੍ਰਿਤ ਛੱਕ, ਗੁਰੂ ਵਾਲਾ ਬਣ, ਅੰਮ੍ਰਿਤ ਵੇਲੇ ਉੱਠਿਆ ਕਰ, ਨਿਤਨੇਮ ਕਰਿਆ ਕਰ, ਆਪਣੀ ਕਿਰਤ ਦੇ ਵਿੱਚੋਂ ਦਸਵੰਧ ਕੱਢਿਆ ਕਰ। ਸਾਰੇ ਬਚਨ ਬਣ ਲਏ, ਜੀਵਨ ਬਦਲ ਗਿਆ। ਤੋ ਸਾਧ ਸੰਗਤ ਜੀ, ਮਾਇਆ ਨੂੰ ਕੋਈ ਮਾੜਾ ਨਹੀਂ ਆਖਿਆ ਗਿਆ ਹੈ, ਬਸ ਇਹਨੂੰ ਵਰਤਨ ਦੀ ਜੁਗਤੀ ਮਹਾਰਾਜ ਜੀ ਦੱਸਦੇ ਹਨ, ਜੁਗਤ ਦੇ ਨਾਲ ਚੱਲਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਕੁਲਾ ਵਧੂ ਅੰਗ ਰਚਿਤ ਸ਼ਿੰਗਾਰ ਖੋੜਸ,
तेई गनका रचत सगल शिंगार जी। कहिंदे हार शिंगार वेसवा भी करदी है, हार शिंगार सुहागण भी करदी है। पैसे नूं गुरमुख भी वरतदे हन, मनमुख भी वरतदे हन, देखण नूं कोई पता नहीं लगदा दोनां दे फर्क दा, पर जमीन आसमान दा फर्क होया करदा है दोनां दे जीवन विच, थोड़ा फर्क नहीं। कुला बदू सेजा समय रमै पतार एक, बेशवा अनेक सह करत बिविचार जी। कुला बदु संगम सुजस निर्दोख मोख, बेशवा परसत अप जस होए बिकार जी। कहिंदे तैसे गुरसिखन को परम पवित्र माया, सोई दुख दायक होए दहत संसार जी। अग तां अग ही है, किन्नियां फैक्ट्रियां, किन्ने हवाई जहाज, समुद्री जहाज अग दे बल नाल ही चलते हैं ना, पर जे किधरे अग अपना दूसरा रूप बना लवे, अग लग जावे, फिर किन्नी बर्बादी नूं जन्म देंदी है। मनमुख दा माया नूं वरतना इंज है जिवें अग लगी हुई होवे, गुरमुख दा जुगती दे नाल वरतना है जिवें चुल्हे दे विच अग बलदी है, कई तरह के पकवान तैयार करती है, भोजन तैयार करती है। दो तरीके सतपुरश दसदे हन धन नूं कमाउण दे, एक इमानदारी दे नाल, एक बेईमानी दे नाल। बेईमानी दे नाल कमाया होया धन तां बंदा संतुष्ट हुंदा नहीं, पर जो ईमानदारी दे नाल भी धन कमाउंदा रहिंदा है, संतुष्टी उसनों भी नहीं मिलती है, क्योंकि केवल धन ही कमाउंदा रहिंदा है, धर्म नहीं कमाउंदा। कई बजुर्ग आपां लड़दे देखे हन बच्चियां दे नाल, मैं तुहाडे वास्ते इन्नी कमाई कीती, इन्नी मेहनत कीती, तुहानूं इन्नी जमीन बना के दित्ती, आओ कीता, पर जे पुछया जावे भी नितनेम किन्ना कीता है, बाणी किन्नी पढ़ी है, फिर साध संगत जी ना दे विच जवाब हुंदा है, क्योंकि जिहड़ा काम करन वाला सी उह तां कीता ही नहीं। धन कमाउणा कोई माड़ी गल नहीं है, ईमानदारी दे नाल, इह नहीं जरूरी हुंदा वी सारे अमीर बेईमानी दे नाल ही अमीर बने हुंदे हन, एक नंबर नाल भी धन कमाया जा सकदा है, पर नाल दी नाल अपने जीवन का बैलेंस बनाया जावे, नाल दी नाल नाम की कमाई की जावे, बाणी की कमाई की जावे, धन दे विचों दसवंध कढ के सेवा दे विच हिस्सा पाया जावे, लोड़वंदां दी बांह फड़ी जावे, गुरु की गोलक दे विच पाया जावे। घर दे विच फंक्शन है, लखां उड़ा दिते जांदे हन, जद धर्म की गल आउंदी कहिंदे पाठी सिंघां दी इन्नी भेटा, उदों फिर इस तरह दीआं गल्लां कीतीआं जांदीआं हन। तां साध संगत जी महाराज समझाउंदे हन, जिहड़े केवल ते केवल इसे राह ते ही चलदे रहे, धर्म नहीं कमाया, जिन्हां ने केवल धन ही कमाया, वड्डे वड्डे राजे, वड्डे वड्डे जिमीदार कहिंदे अशांत रहे, अतृप्त रहे, उन्हां दी तृप्ति ना होई, उन्हां नूं

0: ਜਿਸ ਤਰ੍ਹਾਂ ਅੱਗ ਦੇ ਵਿੱਚ ਬਾਲਣ ਪਾਈ ਜਾਓ ਪਾਈ ਜਾਓ, ਅੱਗ ਦੀ ਭੁੱਖ ਕਦੇ ਮਿਟਦੀ ਨਹੀਂ, ਪਿਆਸ ਮਿਟਦੀ ਨਹੀਂ, ਅੱਗ ਸਗੋਂ ਭਾਂਬੜ ਮੱਚਦੇ ਹਨ। ਇਸੇ ਤਰ੍ਹਾਂ ਹੀ ਸਾਡੀ ਜੀਵਨ ਦੀ ਹਾਲਤ ਹੈ। ਸਹਿਜ ਖੱਟੇ ਲੱਖ ਕੋਠ ਧਾਵੈ, ਕਹਿੰਦੇ ਕਦੇ ਹਜ਼ਾਰਾਂ ਸਨ, ਬੰਦਾ ਕਹਿੰਦਾ ਵੀ ਬੜੀ ਕਿਰਪਾ ਹੈ, ਫਿਰ ਲੱਖਾਂ ਆ ਗਏ, ਕਹਿੰਦੇ ਨਹੀਂ ਹੋਰ ਚਾਹੀਦੇ ਹਨ, ਹੋਰ ਚਾਹੀਦੇ ਹਨ, ਫਿਰ ਕਰੋੜਾਂ ਆ ਗਏ। ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ, ਜੇ ਮਾਇਆ ਦੇ ਨਾਲ ਤ੍ਰਿਪਤੀ ਹੋ ਜਾਵੇ, ਜੇ ਮਾਇਆ ਧਾਰੀ ਦੀ ਸਮਾਧੀ ਲੱਗ ਜਾਵੇ, ਸਾਰੇ ਕਰੋੜਾਪਤੀ ਸਮਾਧੀ ਲੀਨ ਹੋਣ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੇ ਸੋ ਫਿਰੈ ਪਰਮੰਤਾ। ਦੁਖ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਜਿਹਦੇ ਕੋਲ ਥੋੜ੍ਹੇ ਸਨ ਉਹਨੇ ਆਖਿਆ ਵੀ ਜਦੋਂ ਬਹੁਤੇ ਹੋਣਗੇ ਉਦੋਂ ਸੁਖੀ ਹੋ ਜਾਵਾਂਗਾ, ਜਿਹਦੇ ਕੋਲ ਬਹੁਤੇ ਆਏ ਉਹਨੂੰ ਵੀ ਚਿੰਤਾ ਵੱਧ ਗਈ ਵੀ ਹੁਣ ਇਹਨਾਂ ਨੂੰ ਸੰਭਾਲਣਾ ਕਿਵੇਂ ਹੈ, ਟੈਕਸ ਨਾ ਪੈ ਜਾਵੇ ਕਿਧਰੇ, ਚੋਰ ਨਾ ਚੁਰਾ ਲੈਣ, ਲੁੱਟਿਆ ਨਾ ਜਾਵਾਂ, ਉਹ ਇਸ ਚੱਕਰ ਵਿੱਚ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਪਰਾ ਲਬਦ ਦੇ ਅਨੁਸਾਰ ਜਿੰਨਾ ਮਾਲਕ ਨੇ ਦਿੱਤਾ ਹੈ ਉਹਦੇ ਵਿੱਚ ਜੇ ਖੁਸ਼ ਰਹੇ ਨਾ, ਇਸ ਤਰ੍ਹਾਂ ਦਾ ਸੰਸਾਰ ਦੇ ਵਿੱਚ ਕੋਈ ਵਿਰਲਾ ਸੁਖੀ ਦਿਖਾਈ ਦਿੰਦਾ ਹੈ, ਸੋਈ ਸੁਹੇਲਾ ਭਾਲੀਐ। ਮਹਾਰਾਜ ਸਮਝਾਉਂਦੇ ਹਨ ਜਿਵੇਂ ਅੱਗ ਬਾਲਣ ਦੇ ਨਾਲ ਉਹ ਭਾਂਬੜ ਹੋਰ ਮੱਚਦੇ ਹਨ, ਜਿੰਨੀ ਜਿੰਨਾ ਧਨ ਪਦਾਰਥ ਵੱਧਦਾ ਜਾਂਦਾ ਹੈ, ਚਾਹੀਦਾ ਤਾਂ ਇਹ ਸੀ ਨਾਲ ਓਨਾ ਓਨਾ ਧਰਮ ਵੀ ਵੱਧਦਾ ਜਾਂਦਾ, ਪਰ ਧਰਮ ਘੱਟਦਾ ਗਿਆ, ਧਨ ਵੱਧਦਾ ਗਿਆ, ਘਰ ਦੇ ਵਿੱਚ ਸ਼ਰਾਬਾਂ ਦੀਆਂ ਬੋਤਲਾਂ ਆ ਗਈਆਂ, ਗੁਟਕੇ ਸਾਹਿਬ ਨਿਕਲ ਗਏ, ਪੋਥੀਆਂ ਨਿਕਲ ਗਈਆਂ, ਫਿਰ ਘਰਾਂ ਦੇ ਵਿੱਚ ਕਲਾ ਕਲੇਸ਼ ਦੁੱਖ ਦਲਿੱਦਰ। ਇਹ ਕਾਰਨ ਹੈ ਸਾਧ ਸੰਗਤ ਜੀ, ਅੱਜ ਸਮਾਜ ਦੀ ਇਸ ਤਰ੍ਹਾਂ ਦੀ ਹਾਲਤ ਹੈ, ਬਣਦੀ ਜਾ ਰਹੀ ਹੈ। ਵਾਹਿਗੁਰੂ ਨਾਮ ਤੋਂ ਬਗੈਰ ਸੰਸਾਰ ਵਿੱਚ ਕਿਸ ਨੂੰ ਤ੍ਰਿਪਤੀ ਮਿਲੀ, ਕਿਸ ਨੂੰ ਸੰਤੁਸ਼ਟੀ ਮਿਲੀ ਹੈ?
1: ਰਹਾਉ
0: ਵਿਸ਼ਰਾਮ ਦੇ ਕੇ ਮਹਾਰਾਜ

ਮਹਾਰਾਜ ਜੀ ਸਾਨੂੰ ਜੀਵਨ ਸਮਝਾਉਂਦੇ ਹਨ ਵੀ ਕਈ ਐਸੇ ਹਨ ਜਿਨ੍ਹਾਂ ਨੂੰ ਖਾਣ ਦਾ ਬੜਾ ਲਾਲਚ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਸਵਾਦਲੇ ਪਦਾਰਥ ਅੱਜ ਸਾਧ ਸੰਗਤ ਜੀ ਫਾਸਟ ਫੂਡ ਨੇ ਸਮਾਜ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ। ਜਿੰਨੀਆਂ ਬਿਮਾਰੀਆਂ ਅੱਜ ਹਨ ਪਹਿਲਾਂ ਨਹੀਂ ਸਨ, ਲੋਕ ਤੰਦਰੁਸਤ ਸਨ, ਸਾਦਾ ਖਾਂਦੇ ਸਨ। ਵੈਦਾਂ ਦਾ ਇੱਕ ਸੂਤਰ ਹੈ ਕਿ ਆਹਾਰ ਰੋਗ ਆਹਾਰ ਚਿਕਿਤਸਾ, ਉਹਨਾਂ ਦਾ ਸੂਤਰ ਹੈ ਕਿ ਭੋਜਨ ਹੀ ਰੋਗ ਹੈ, ਭੋਜਨ ਹੀ ਦਵਾਈ ਹੈ। ਜੇਕਰ ਸਾਡਾ ਖਾਣ ਪਾਣ ਵਿਗੜ ਗਿਆ ਹੈ, ਇਹ ਸਾਡਾ ਸਰੀਰ ਫਿਰ ਦੁੱਖਾਂ ਦਾ ਘਰ ਬਣ ਜਾਵੇਗਾ। ਜੇ ਸਾਡਾ ਖਾਣ ਪਾਣ ਠੀਕ ਹੋ ਗਿਆ ਹੈ, ਉਹੀ ਦਵਾਈ, ਹੋਰ ਦਵਾਈਆਂ ਲੈਣ ਦੀ ਲੋੜ ਹੀ ਕੋਈ ਨਹੀਂ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਤੋ ਮਹਾਰਾਜ ਜੀ ਸਮਝਾਉਂਦੇ ਹਨ ਵੀ ਇਸ ਤਰ੍ਹਾਂ ਤ੍ਰਿਪਤੀ ਨਹੀਂ ਹੁੰਦੀ, ਸੰਤੁਸ਼ਟੀ ਨਹੀਂ ਹੁੰਦੀ ਹੈ। ਬਹੁਤਾ

ਸ਼ਾਂਤੀ ਦੇ ਪੁੰਜ ਹਨ, ਨਿਮਰਤਾ ਦੇ ਪੁੰਜ ਹਨ, ਪਰ ਕਈ ਵਾਰੀ ਕੌੜੀ ਦਵਾਈ ਵੀ ਦੇਣੀ ਪੈਂਦੀ ਹੈ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਚੰਗਾ ਲੱਗਦਾ ਹੈ। ਪਿਤਾ ਜੇਕਰ ਪੁੱਤਰ ਨੂੰ ਝਿੜਕਦਾ ਹੈ, ਉਹਦਾ ਭਲਾ ਕਰਨ ਵਾਸਤੇ ਹੀ ਝਿੜਕਦਾ ਹੈ। ਮਹਾਰਾਜ ਸਮਝਾਉਂਦੇ ਹਨ, ਕਹਿੰਦੇ ਬੰਦੇ ਦੇ ਜੀਵਨ ਵਿੱਚ ਟਿਕਾਓ ਕੋਈ ਨਹੀਂ, ਕੁੱਤੇ ਦੀ ਤਰ੍ਹਾਂ ਕਹਿੰਦੇ ਚਾਰੇ ਕੁੰਟਾਂ ਦੇ ਵਿੱਚ ਭੱਜਿਆ ਫਿਰਦਾ ਹੈ। ਨਾ ਅੰਮ੍ਰਿਤ ਵੇਲੇ ਉੱਠਣਾ, ਨਾ ਸਿਮਰਨ ਕਰਨਾ, ਨਾ ਨਿਤਨੇਮ ਕਰਨਾ, ਨਾ ਸੁੱਚੀ ਕਿਰਤ ਕਰਨੀ, ਨਾ ਕੋਈ ਪਰਉਪਕਾਰ ਦਾ ਕਾਰਜ ਕਰਨਾ, ਬਸ ਭੱਜਿਆ ਹੀ ਫਿਰਦਾ ਹੈ। ਇਹ ਦਰੋਦਰ

ਜੀ ਸਾਡੀ ਜੀਵਾਂ ਦੀ ਹਾਲਤ ਦੱਸਦੇ ਹਨ ਕਿ ਜੋ ਕਾਮਵੰਤ ਵਿਸ਼ਈ ਪੁਰਸ਼ ਹੈ, ਕਈ ਐਸੇ ਹਨ ਜਿਨ੍ਹਾਂ ਦੇ ਕਈ ਕਈ ਸ਼ਾਦੀਆਂ ਹੁੰਦੀਆਂ ਹਨ, ਪਰ ਫਿਰ ਵੀ ਕਹਿੰਦੇ ਉਹਨਾਂ ਦੀ ਬਿਰਤੀ ਇਸ ਤਰ੍ਹਾਂ ਦੀ ਬਣੀ ਰਹਿੰਦੀ ਹੈ ਕਿ ਪਰਾਇਆ ਘਰ ਪਰਾਇਆ ਰੂਪ ਦੇਖਣ ਤੋਂ ਚੁੱਕਦੇ ਨਹੀਂ ਹਨ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ। ਬੰਦਾ ਚਾਰੇ ਪਾਸੇ ਦੇਖਦਾ, ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ, ਫਿਰ ਬੁਰੇ ਕਰਮ ਕਰਦਾ ਹੈ। ਪਰ ਹੇ ਮਾਲਕ ਜੀ, ਤਾਂ ਇੱਥੋਂ ਤਾਂ ਕੋਈ ਛੁਪਾ ਨਹੀਂ ਸਕਦਾ, ਤੂੰ ਤਾਂ ਸਾਰੇ ਪਾਸੇ ਤੇਰੀ ਦ੍ਰਿਸ਼ਟੀ ਹੈ, ਦੇਖ ਰਿਹਾ ਹੈ। ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੇ ਕੋਲ ਇੱਕ ਪ੍ਰੇਮੀ ਆਇਆ, ਮੁਸਲਮਾਨ ਸੀ। ਉਹਨੇ ਆਖਿਆ, ਅੱਲਾਹ ਵਾਲਿਓ, ਅੱਲਾਹ ਦੇ ਜਿਹੜੇ ਪਿਆਰੇ ਹੁੰਦੇ ਹਨ ਸਾਰਿਆਂ ਦੇ ਸਾਂਝੇ ਹੁੰਦੇ ਹਨ, ਕਿਸੇ ਇੱਕ ਫਿਰਕੇ ਦੇ ਨਹੀਂ ਹੁੰਦੇ। ਉਹਨੇ ਆਖਿਆ, ਮੇਰੀਆਂ 7 ਬੇਗਮਾਂ ਹਨ, ਪਰ ਅਜੇ ਵੀ ਮੇਰੀ ਜਿਹੜੀ ਦ੍ਰਿਸ਼ਟੀ ਹੈ ਨਾ, ਮੈਲੀ ਹੈ। ਮੈਂ ਮੈਲੀ ਦ੍ਰਿਸ਼ਟੀ ਦੇ ਨਾਲ ਪਰਾਇਆ ਰੂਪ ਦੇਖਦਾ ਰਹਿੰਦਾ ਹਾਂ, ਮੇਰੇ 'ਤੇ ਕਿਰਪਾ ਕਰੋ। ਮਹਾਰ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸਮਝਾਉਂਦੇ ਹਨ, ਕਹਿੰਦੇ ਐਸੇ ਰੋਗਾਂ 'ਤੇ ਤਾਂ ਕੇਵਲ ਇੱਕੋ ਹੀ ਦਵਾਈ ਹੈ, ਉਹ ਹੈ ਪਰਮੇਸ਼ਰ ਦਾ ਨਾਮ, ਹੋਰ ਕੋਈ ਦਵਾਈ ਕਾਰਗਰ ਨਹੀਂ ਹੈ। ਕਹਿੰਦੇ ਮਸੀਤ ਦੇ ਵਿੱਚ ਬੈਠ ਕੇ 2 ਘੰਟੇ ਅੱਲਾਹੂ ਦਾ ਜਪ ਕਰਿਆ ਕਰ, 40 ਦਿਨਾਂ ਬਾਅਦ ਆ ਕੇ ਦੱਸੀ ਤੇਰਾ ਕੀ ਹਾਲ ਹੈ। ਜਦੋਂ 40 ਦਿਨ ਸਿਮਰਨ ਕਰ ਲਿਆ, 2 ਘੰਟੇ ਫਿਰ ਦੱਸਣ ਜੋਗਾ ਕਿੱਥੇ ਰਿਹਾ, ਫਿਰ ਤਾਂ ਅੱਲਾਹ ਦਾ ਹੀ ਰੂਪ ਹੋ ਗਿਆ ਸਾਧ ਸੰਗਤ ਜੀ। ਇਸ ਤਰ੍ਹਾਂ ਮਹਾਰਾਜ ਜੀ ਸਮਝਾਉਂਦੇ ਹਨ ਵੀ ਐਸੀ ਜੀਵਾਂ ਦੀ ਹਾਲਤ ਹੈ ਕਿ ਜਿਹੜੀ ਦ੍ਰਿਸ਼ਟੀ ਹੈ ਉਹ ਮੈਲੀ ਹੈ, ਸਾਰੇ ਪਾਸੇ ਮੈਲ ਹੀ ਮੈਲ ਦਿਖਾਈ

0: ਸਤ ਜੀਵ ਲੱਗਾ ਰਹਿੰਦਾ ਹੈ। ਔਰ ਕਹਿੰਦੇ ਉਹਦੇ ਕਾਰਨ ਸੋਗ ਦੇ ਵਿੱਚ, ਲੋਭ ਦੇ ਵਿੱਚ ਫਿਰ ਸੁੱਕਦਾ ਜਾਂਦਾ ਹੈ, ਭਾਵ ਕਿ ਅੰਦਰੇ ਹੀ ਅੰਦਰ ਜਿਹੜਾ ਹੈ ਨਾ, ਇਹ ਜੀਵ ਜੋ ਹੈ ਬਹੁਤ ਭਾਰੀ, ਇਹਨੂੰ ਕਹਿੰਦੇ ਸ਼ਰਮਿੰਦਗੀ ਦਾ ਅਹਿਸਾਸ ਹੁੰਦਾ ਹੈ।
1: ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ।
0: ਹਰੀ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਪਾਰਾਵਾਰ ਤੋਂ ਰਹਿਤ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਹੈ, ਐਸਾ ਉਹ ਮਹਾਨ ਖਜ਼ਾਨਾ ਹੈ।
1: ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
0: ਸੰਤਾਂ ਦੇ ਜੀਵਨ ਵਿੱਚ ਸਹਿਜ ਹੁੰਦਾ ਹੈ, ਆਤਮਕ ਅਡੋਲਤਾ ਹੁੰਦੀ ਹੈ, ਆਨੰਦ ਹੁੰਦਾ ਹੈ, ਕਿਉਂਕਿ ਉਹਨਾਂ ਦੇ ਕੋਲ ਪਰਮੇਸ਼ਰ ਦਾ ਨਾਮ ਹੁੰਦਾ ਹੈ। ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ ਇਹ ਨਾਮ ਦੀ ਪ੍ਰਾਪਤੀ ਪੂਰੇ ਗੁਰੂ ਤੋਂ ਹੋਇਆ ਕਰਦੀ ਹੈ। ਗੁਰੂ ਨਾਮ ਦੇ ਭੰਡਾਰੇ ਗੁਰੂ ਦੇ ਕੋਲ ਭਰੇ ਪਏ ਹਨ, ਇਹ ਨਾਮ ਦੀ ਦਾਤ ਗੁਰੂ ਦੇ ਕੋਲੋਂ ਪ੍ਰਾਪਤ ਹੁੰਦੀ ਹੈ। ਹੋਰ ਕਿਸੇ ਪਾਸਿਓਂ ਕਿਸੇ ਕੋਈ ਲੈਕਚਰ ਸੁਣ ਲਵੇ, ਕਿਸੇ ਪਾਸਿਓਂ ਜਿੰਨਾ ਮਰਜ਼ੀ ਕੋਈ ਸੁਣ ਲਵੇ, ਇਹ ਪ੍ਰਾਪਤੀ ਨਹੀਂ ਹੁੰਦੀ ਹੈ, ਕਿਉਂਕਿ ਗੁਰੂ ਨੇ ਆਪ ਨਾਮ ਜਪਿਆ। ਗੁਰੂ ਦੇ ਸਵਾਸ ਗ੍ਰਾਸ ਦੇ ਵਿੱਚ ਨਾਮ ਹੈ, ਗੁਰੂ ਦੇ ਰੋਮ ਰੋਮ ਦੇ ਵਿੱਚ ਨਾਮ ਹੈ। ਕੋਈ ਵਸਤੂ ਉਹੀ ਦੇ ਸਕਦਾ ਜਿਹੜੀ ਕਿਸੇ ਦੇ ਕੋਲ ਹੋਵੇ। ਸੱਜਣ ਠੱਗ ਨੇ ਆਖਿਆ ਸੀ ਨਾ, ਕੱਢ ਦਿਓ ਜੋ ਕੁਝ ਹੈਗਾ ਹੈ। ਆਖਣ ਲੱਗੇ ਮਹਾਰਾਜ, ਕਹਿੰਦੇ ਸਾਡੇ ਕੋਲ ਤਾਂ ਨਾਮ ਹੈ, ਬਸ ਨਾਮ ਦਾ ਖਜ਼ਾਨਾ ਉਹਦੇ ਰੱਖ ਦਿੱਤਾ। ਫਿਰ ਸੱਜਣ ਠੱਗ ਨਹੀਂ ਰਹਿ ਗਿਆ, ਸੱਜਣ ਸੰਤ ਬਣ ਗਿਆ। ਸੋ ਇਹ ਨਾਮ ਦੀ ਦਾਤ ਪੂਰੇ ਗੁਰੂ ਦੇ ਕੋਲੋਂ ਹੋਇਆ ਕਰਦੀ ਹੈ। ਮਹਾਰਾਜ ਕਿਰਪਾ ਕਰਨੇ ਦਾਤ ਪ੍ਰਾਪਤ ਹੁੰਦੀ ਹੈ। ਆਓ ਗੁਰੂ ਪਿਆਰੀ ਸਾਧ ਸੰਤ ਜੀ ਜੋ ਲੜੀਵਾਰ ਪਾਵਨ ਸ਼ਬਦ ਹੈ ਉਸਦੀ ਵਿਚਾਰ

ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਖਾਰੀ ਰਾਗ ਦੇ ਵਿੱਚ ਜੋ 12 ਮਹਾਂ ਉਚਾਰਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਨੇ। 12ਵਾਂ ਮਹੀਨਾ ਫਲਗੁਣ ਦਾ ਮਹੀਨਾ, ਉਹਦੇ ਦੁਆਰਾ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਕਿ ਜੋ ਰੱਬ ਦੇ ਪਿਆਰੇ ਹਨ, ਭਗਤੀ ਕਰਨ ਵਾਲੇ ਹਨ, ਉਹਨਾਂ ਦੇ ਅੰਦਰ ਆਤਮਕ ਆਨੰਦ ਪ੍ਰਗਟ ਹੁੰਦਾ ਹੈ ਔਰ ਉਹਨਾਂ ਦੇ ਅੰਦਰ ਸੁਭਾਵਿਕ ਹੀ ਜੋ ਪ੍ਰੇਮ ਹੈ ਉਹ ਪੈਦਾ ਹੋ ਜਾਂਦਾ ਹੈ। ਪ੍ਰੇਮ ਦਾ ਪ੍ਰਵਾਹ ਸੁਭਾਵਿਕ ਹੀ ਚੱਲਦਾ ਰਹਿੰਦਾ ਹੈ, ਇਹ ਕਦੇ ਵਾਸਤੇ ਨਿਖੁੱਟਦਾ ਨਹੀਂ, ਟੁੱਟਦਾ ਨਹੀਂ, ਬੰਦ ਨਹੀਂ ਹੁੰਦਾ, ਰੁਕਦਾ ਨਹੀਂ ਹੈ। ਦਿਨ ਹੋਵੇ, ਰਾਤ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਹਰਖ ਹੋਵੇ, ਸੋਗ ਹੋਵੇ, ਕਿਆ ਸਮਣਾ, ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਐਸੇ ਸਤਿਪੁਰਸ਼ਾਂ ਦੇ ਅੰਦਰ ਸੁਭਾਵਿਕ ਪ੍ਰੇਮ ਜਿਹੜਾ ਹੈ ਉਹ ਲੱਗ ਜਾਂਦਾ।

ਮਹਾਰਾਜ ਜੀ ਸਮਝਾਉਂਦੇ ਹਨ ਦਿਨੇ ਰਾਤ, ਕਿਉਂਕਿ ਉਹਨਾਂ ਨੇ ਆਪਣਾ ਆਪਾ ਭਾਵ ਗਵਾ ਦਿੱਤਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਦੋਂ ਬੰਦੇ ਦੇ ਅੰਦਰ ਮੈਂ ਹੁੰਦੀ ਹੈ ਉਦੋਂ ਤੂੰ ਦਾ ਜਨਮ ਨਹੀਂ ਹੁੰਦਾ, ਜਦੋਂ ਤੂੰ ਦਾ ਜਨਮ ਹੋ ਜਾਂਦਾ ਫਿਰ ਮੈਂ ਮਰ ਜਾਂਦੀ ਹੈ, ਫਿਰ ਮੈਂ ਨਹੀਂ ਹੋਇਆ ਕਰਦੀ ਹੈ, ਫਿਰ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਹਨ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਿਵੇਂ ਫਰਮਾਉਂਦੇ ਹਨ, ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਸਮਾਹੇਂਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਏਂਗੇ। ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਮੈਂ ਸਮਾਹੇਂਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੇ ਤਾਂ ਹੀ ਮੈਂ ਸਮਾਹੇਂਗੇ। ਜਿੱਥੋਂ ਪੈਦਾ ਹੋਏ ਉੱਥੇ ਲੀਨ ਹੋ ਗਏ, ਸਮਾ ਗਏ, ਰੱਬ ਦੇ ਪਿਆਰੇ ਦਿਨੇ ਰਾਤ ਪਰਮੇਸ਼ਰ ਦੇ ਵਿੱਚ ਲੀਨ ਰਹੀ।

ਮਹਾਰਾਜ ਜੀ ਸਮਝਾਉਂਦੇ ਹਨ ਕਿ ਮਨ ਦੇ ਵਿੱਚੋਂ ਮੋਹ ਜਿਹੜਾ ਸੀ ਉਹ ਦੂਰ ਹੋ ਗਿਆ, ਪ੍ਰੇਮ ਨੇ ਡੇਰਾ ਪਾ ਲਿਆ ਜਦੋਂ ਵਾਹਿਗੁਰੂ ਨੂੰ ਭਾ ਗਏ। ਕਿਉਂਕਿ ਜੋ ਇੱਕ ਮੋਹ ਦਾ ਸੰਬੰਧ ਹੁੰਦਾ ਹੈ ਉਹ ਹੁੰਦਾ ਹੈ ਕਿ ਅਗਲੀ ਹਸਤੀ ਨੂੰ ਕਹਿਣਾ ਕਿ ਉਹ ਮੇਰਾ ਹੈ, ਇਹਨੂੰ ਮੋਹ ਦਾ ਸੰਬੰਧ ਆਖਿਆ ਹੈ। ਪਰ ਜੋ ਪ੍ਰੇਮ ਦਾ ਸੰਬੰਧ ਹੈ ਉੱਥੇ ਕਹਿਣਾ ਹੁੰਦਾ ਹੈ ਕਿ ਮੈਂ ਤੇਰਾ ਹਾਂ। ਇਹ ਹੁਣ ਪਰਿਵਾਰ ਵਿੱਚ ਸਮਾਜ ਵਿੱਚ ਵੀ ਆਪਾਂ ਇਹ ਨੁਕਤਾ ਲਾ ਸਕਦੇ ਹਨ, ਪਰਮਾਤਮਾ ਦੇ ਨਾਲ ਵੀ ਲਾ ਸਕਦੇ ਹਾਂ, ਗੁਰੂ ਦੇ ਨਾਲ ਵੀ ਲਾ ਸਕਦੇ ਹਾਂ। ਕਹਿੰਦੇ ਮੋਹ ਦਾ ਸੰਬੰਧ ਟੁੱਟ ਗਿਆ, ਪ੍ਰੇਮ ਦਾ ਸੰਬੰਧ ਜੁੜ ਗਿਆ ਕਿ ਗੁਰੂ ਪਰਮੇਸ਼ਰ ਦੇ ਅੱਗੇ ਦੇਣਾ ਹੈ, ਤਨ ਦੇਣਾ ਹੈ, ਮਨ ਦੇਣਾ ਹੈ, ਧਨ ਦੇਣਾ ਹੈ, ਆਪਣਾ ਸੀਸ ਹੀ ਦੇ ਦੇਣਾ ਹੈ। ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ, ਆਪੇ ਦਇਆ ਕਰੋ ਪਦ ਪ੍ਰਭ ਦਾਤੇ, ਨਾਨਕ ਕੰਕ ਸਮਾਵੇ। ਪਰ ਫਿਰ ਵੀ ਅਰਦਾਸ ਕਰਨੀ, ਮਹਾਰਾਜ ਸੀਸ ਤਾਂ ਦੇ ਰਿਹਾ ਹਾਂ ਪਰ ਤੇਰੀ ਕਿਰਪਾ ਹੋਵੇ ਤਾਂ ਹੀ ਗੱਲ ਬਣਨੀ ਹੈ। ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਜੇ ਸਿਰ ਦੇ ਕੇ ਵੀ ਗੁਰੂ ਦੀ ਖੁਸ਼ੀ ਮਿਲ ਜਾਵੇ ਬੜਾ ਹੀ ਸਸਤਾ ਸੌਦਾ ਹੈ। ਇੱਥੇ ਤਾਂ ਕਈ ਜਨਮ ਬੰਦਾ ਸਿਰ ਦਿੰਦਾ ਰਹੇ ਤਾਂ ਵੀ ਕਿਰਪਾ ਨਹੀਂ ਹੁੰਦੀ ਹੈ। ਤਾਂ ਮਹਾਰਾਜ ਜੀ ਸਮਝਾਉਂਦੇ ਹਨ ਪ੍ਰੇਮ ਦਾ ਸੰਬੰਧ ਜੁੜ ਜਾਂਦਾ

ਕਈ ਐਸੇ ਜੀਵ ਜਿਨ੍ਹਾਂ ਦਾ ਮਹਾਰਾਜ ਜੀ ਜ਼ਿਕਰ ਕਰਦੇ ਹਨ, ਅਸਾਂ ਜੀਵਾਂ ਦਾ ਬਹੁਤ ਸਾਰੇ ਵੇਸ ਕੀਤੇ ਜੀਵ ਰੂਪ ਇਸਤਰੀ ਨੇ, ਪਰ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਮਹਿਲ ਦੇ ਵਿੱਚ ਉਹਨੂੰ ਥਾਂ ਨਾ ਮਿਲਿਆ। ਸਖੀ ਕਾਜਲ ਹਾਰ ਤੰਬੋਲ ਸਭੇ ਕਿਛ ਸਾਜਿਆ, ਸੋਲਹ ਕੀਏ ਸ਼ਿੰਗਾਰ ਕੀ ਅੰਜਨ ਪਾਜਿਆ, ਜੇਕਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਬਿਰਥਾ ਸਭ ਜਾਈਐ। ਬੜਾ ਜਪ ਤਪ ਕੀਤਾ, ਬੜੇ ਬਾਣੇ ਪਾਏ, ਬੜਾ ਕੁਝ ਕੀਤਾ, ਬੜੇ ਹਾਰ ਸ਼ਿੰਗਾਰ ਕੀਤੇ, ਪਰ ਮਾਲਕ ਨੂੰ ਜਦੋਂ ਭਾਏ ਨਾ, ਉਹ ਹਾਰ ਸ਼ਿੰਗਾਰ

ਪਰਮੇਸ਼ੁਰ ਨੂੰ ਜੀਵ ਰੂਪ ਇਸਤਰੀ ਭਾ ਗਈ, ਚੰਗੀ ਲੱਗ ਗਈ। ਕਹਿੰਦੇ ਫਿਰ ਹਾਰ ਪਾਉਣ ਦੀ ਲੋੜ ਨਾ ਰਹੀ, ਫਿਰ ਬਾਜੂ ਬੰਦ ਪਾਉਣ ਦੀ ਲੋੜ ਨਾ ਰਹੀ, ਫਿਰ ਪਸ਼ਮੀਨੇ ਦੇ ਬਸਤਰ ਪਾਉਣ ਦੀ ਲੋੜ ਨਾ ਰਹੀ। ਫਿਰ ਕਹਿੰਦੇ ਵਾਹਿਗੁਰੂ ਨੇ ਉਹਨੂੰ ਗੁਣਾਂ ਦੇ ਨਾਲ ਹੀ ਸ਼ਿੰਗਾਰ ਦਿੱਤਾ, ਸਤ ਸੰਤੋਖ ਦਇਆ ਧਰਮ ਧੀਰਜ ਦੇ ਨਾਲ। ਮਹਾਰਾਜ ਸਮਝਾਉਂਦੇ ਹਨ ਗੁਰਬਾਣੀ ਦੇ ਵਿੱਚ, ਦਾਸ ਕੱਲ ਹੀ ਫਾਜ਼ਿਲਕਾ ਵਿਖੇ ਇੱਕ ਖੇਤ ਦੇ ਵਿੱਚ ਦੇਖਿਆ ਵੀ ਪੂਰਾ ਐਨ ਬੰਦੇ ਦਾ ਬਣਾ ਕੇ ਨਾ ਉਹਨਾਂ ਨੇ ਸਰੂਪ, ਉਹਦੇ ਉੱਪਰ ਕੱਪੜੇ ਪਾਏ ਸਨ, ਕੇਸ ਵੀ ਨਾਲ ਲਾਏ ਸਨ, ਇੱਕ ਡਰਾਉਣਾ ਬਣਾ ਕੇ ਰੱਖਿਆ ਸੀ। ਮੈਨੂੰ ਮਹਾਰਾਜ ਜੀ ਦੀ ਪੰਕਤੀ ਯਾਦ ਆ ਗਈ, ਅਨਕ ਸੁੰਦਰ ਬਸਤਰ ਪਹਿਰਾਇਆ ਜਿਉਂ ਡਰਨਾ ਖੇਤ ਮਾਹੇ ਡਰਾਇਆ। ਜਿੰਨੇ ਮਰਜ਼ੀ ਬੰਦਾ ਵਧੀਆ ਵਧੀਆ ਬਸਤਰ ਪਾ ਲਵੇ, ਸੰਸਾਰ ਦੇ ਵਾਸਤੇ ਬੜਾ ਡਰਾਉਣਾ ਹੈ, ਬੜਾ ਭਿਆਨਕ ਹੈ, ਜੇਕਰ ਅੰਦਰ ਨਾਮ ਨਹੀਂ ਤਾਂ, ਜੇਕਰ ਸ਼ੁਭ ਗੁਣ ਨਹੀਂ ਹਨ ਤਾਂ। ਤੋ ਕਹਿੰਦੇ ਜੇ ਮਾਲਕ ਨੂੰ ਕੋਈ ਭਾ ਜਾਵੇ ਫਿਰ ਆਪ ਹੀ ਗੁਣਾਂ ਦਾ ਸ਼ਿੰਗਾਰ

ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮਾਲਕ ਵਾਹਿਗੁਰੂ ਪਰਮੇਸ਼ਰ ਨੇ, ਗੁਰੂ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਈ ਜੀਵ ਰੂਪ ਇਸਤਰੀ ਨੇ, ਜਗਿਆਸੂ ਨੇ ਆਪਣਾ ਘਰ ਵੀ ਪ੍ਰਾਪਤ ਕਰ ਲਿਆ, ਨਿੱਜ ਘਰ ਮਹਿਲ ਹੈ, ਅਤੇ ਕਹਿੰਦੇ ਆਪਣਾ ਜਿਹੜਾ ਵਾਰ ਸੀ ਪ੍ਰਭੂ ਪਰਮਾਤਮਾ ਉਹ ਵੀ ਪ੍ਰਾਪਤ ਕਰ ਲਿਆ। ਤੋ ਸਭ ਤੋਂ ਵੱਡਾ ਨੁਕਤਾ ਮਹਾਰਾਜ ਜੀ ਸਮਝਾਉਂਦੇ ਹਨ ਕਿ ਪਰਮੇਸ਼ੁਰ ਨੂੰ ਭਾ ਜਾਣਾ, ਪਰਮੇਸ਼ੁਰ ਨੂੰ ਚੰਗੇ ਲੱਗਣਾ, ਪਰਮੇਸ਼ੁਰ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ, ਉਹਦੇ ਹੁਕਮ ਦੇ ਵਿੱਚ ਚੱਲਣਾ। ਸੋ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ। ਇੱਕ ਵਾਰੀ ਫੇਰ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਬਾਲਾ ਪ੍ਰੀਤਮ, ਚੋਜੀ ਪ੍ਰੀਤਮ, ਸਤਿਗੁਰਾਂ ਦੇ ਪ੍ਰਕਾਸ਼, ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਅਖੀਰਲੀਆਂ ਪੰਕਤੀਆਂ ਸਰਵਣ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue South West Calgary।

703 561 9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਸਾਈਡਿੰਗ ਰੂਫਿੰਗ ਸੋਫਟ ਫੇਸ਼ੀਆ ਜੇਮਸ ਹਾਰਡੀ ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 8257600983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਦਿੱਤਾ। ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਇ, ਕੀ ਵੱਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੀ ਤੇਰੀ ਰਹੀ ਸਮਾਈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੇਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਇ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੀ ਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੀ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ।
ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਦਾਨ ਦਾਸਿਆ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵਾਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆ ਇਹ ਵਡਿਆਈਆ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ।

ਮੁੰਦਾਮਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ।

ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ।

ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ

ਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਕੋਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ।

भी आए अहने सहज सुभाई दर्शन परस आए गुरु कै जान।

ਗੁਰ ਅਰ ਸਹ ਕੁਰ ਸਹ ਝਟਿਆ ਤੁਧ ਡਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਦ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਦ ਸਾਹੂ ਜਿਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ

तेन तेल नाही की मत जानी रहाओ।

ओए जो बीच हम तुम कश होते, तेन की बात बिलानी।